ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਧਰ ਰਾਗ ਆਸਾ ਮਹੱਲਾ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਣ ਹਾਰੇ। ਕੀਤੇ ਤੇਰੇ ਰਾਗ ਭਰੀ ਸਿਉਂ ਕਹੀਐ ਕੀਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ। ਗਾਵਨ ਤੁਧਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਤੁਧਨੋ ਗਾਵਨ

ਜਿਉਂ ਤਿਸਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸ਼ਹਾ ਪਤ ਸਾਹਿਬ, ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਉ, ਸਭ ਸੁਰਤੀ ਮੇਰੇ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ।

ਕੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਿਹਾਰਾ ਅਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਤਪੂਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਹੀ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਹੋ ਮਰੈ ਨਾ ਹੋਵੈ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵਡਿਆਪੋ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗੂ ਜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਉ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਤਾਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਪਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਈ ਤਾਂ ਕਾਰਜ ਕੇ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਵਨਤਾ ਕੋਏ ਨਕਸ ਕੀ ਧਰਿਆ ਸਿਰ ਸਿਰ ਜਗ ਸੰਭਾਹੇ ਠਾਕੁਰ ਕਾਹੇ ਮਨ ਪਹੁ ਕਰਿਆ ਊੜੇ ਊੜ ਆਵੈ ਸੈ ਕੋਸਾ ਦਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮੇ ਅਪਾਰਾ ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰ ਜਨੇ ਹਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਹਾ ਬਹੁ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਏਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨੇ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵਹਿ ਹਰ ਧਿਆਵੈ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਪਏ ਜਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ
ਸੇ ਧਨ ਜਨ ਹਰ ਤਿਹਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕਾ ਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧੇ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭ ਨੀਤ ਆਇਆ ਜਿਸਨੂੰ ਕਿਰਪਾ ਕਰਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਹੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਮ ਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਪਕ ਤਨਹਿ ਕੀਆ ਪੰਕਜ ਮੋਹ ਪਗਨੀ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਅਸਾ ਮਹੱਲਾ ਪੰਜਵਾ ਪਹੀ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਰਨ ਕਹਿ ਜਨਮ ਮ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਵਿਓ ਵਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੇ ਸਵੈਰਣ ਕੋ ਆਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਵੂੰ ਜੋ ਵਰ ਚਾਹੂੰ ਸੋ ਤੁਮ ਤੇ ਪਾਵੂੰ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਜੈ ਉਬਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੋ ਜੋ ਕਰੇ ਹੋ ਰੱਛਾ ਰਾਖ ਲਿਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤਾ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ
जवन काल जोगी शिव कियो वेद राज ब्रह्मा जो थियो जवन का सब लोक सवारा नमस्कार है ताही हमारा जवन काल सब जगत बनायो देव दैंत जचन उपजायो आदि अंत एक अवतारा सोई गुरु समझो हमारा नमस्कार तिसी को हमारी सगल प्रजा जने आप सवारी शिव कन को शिव गुण सुख दियो सतरन को पलमो बद कियो कट कट के अंतर की जानत पले बुरे की पीर पछानत जीटी ते कुंचरिया स्थूला सब पर कृपा दर कर फूला संतन दुख पाए ते दुखी सुख पाए साधन के सुखी के की पीर पछान कट कट के पट पट की जान जब उद करख करा करतारा प्रजा तर तब देह अपारा जब करख कर तुह कब हूँ तुम मैं मिलत देह तर सब हूँ जेते बदन सेठ सब तहारे आप अपनी बूझ उचारे तुम सब ही ते रत निरालम जानत भेद भेद रियालम निरंकार निरभकार निरलंब आद अनिल अनाद असंभ ता का मूड उचारत भेदा जा को भेव न पावत बेदा ता को कर पाहन अनमानत महामूढ़ कछ भेद न जानत महादेव को कह सदा सिम निरंकार का चिंतन भेव आप अपनी बुद्ध है जेती वर्णद भिन्न पिन तोहे तेती तुमरा लखा ना जाए पसारा के वे सजा प्रथम संसारा

ਰਜਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮੜ ਪਹਿਓ ਸ਼ੰਕਰ ਕੈਠਾ ਸਗਰੀ ਸਿੜ ਦਿਖਾਏ ਚੰਮ ਪਵ ਆਦਿ ਜੁਗਾਦ ਸਰੂਪ ਸੁਯਮ ਭਾਵ ਅਵਰਛਾ ਮੇਰੀ ਤੁਮ ਕਰੋਂ ਸਿੱਖੋ ਵਾਰ ਸਿੱਖ ਸੰਘਰੋਂ ਦੁਸ਼ਟ ਜਿਤੇ ਉਠੋਦ ਪਾਤਾ ਸਗਲ ਮਲੇਸ਼ ਕਰੁਣ ਕਹਤਾ ਜੀ ਅਸਤੋ ਤਵ ਸ਼ਰਨੀ ਪਰੇ ਤਿਨਕੇ ਦੁੜ ਦੁਗਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਹਾਈ ਹੈ ਤਾਂ ਕਿ ਕਾਲ ਨਿਕਟ ਨ ਆਈ ਹੈ ਰਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਦ ਕਾਲਾ ਕਿਰਪਾ ਦਿਠ ਤਨ ਜਾਏ ਨਿਹਾਰ ਹੋਂ ਤਾਂ ਕਿ ਤਾਵ ਤਨਕ ਮੋਹ ਹਰ ਹੋਂ ਰਿਧ ਸਿਧ ਕਰਮੋ ਸਭ ਹੋਈ ਦੁੱਟ ਛਾ ਛਵੈ ਸਕੈ ਨਾ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੀ ਉਬਾਰਾ ਜਿਨ ਨਰ ਨਾਮ ਤਿਆਰੋ ਕਾਹਾ ਦਾਰ ਦੁਸ਼ਟ ਦੁਖ ਤੇ ਰਹਾ ਖੜ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਫਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੀ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹੇ ਹਮ ਏਕ ਨ ਜਾਨਿਓ ਸ਼ੀਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਖਾਨਿਓ ਦੋਹਰਾ

ਇਹ ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਦਿਨ ਵਸਤੂ ਪਈਓ, ਸਤਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਜਿਸ ਕਾ ਹੋਏ ਉਧਾਰੋ, ਇਹ ਵਸਤ ਅਜੀ ਨ ਜਾਈ, ਨਿਤ ਨਿਤ ਰਾਖੁਰ ਤਾਰੋ। ਤੁਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ, ਤਰਸ ਪਿਆ ਨੀ ਰਾਮ ਤੋ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਆਪਾਂ ਸਾਰੇ ਸੰਧਿਆ ਦੇ ਦੀਵਾਨ ਅੰਦਰ ਜੁੜ ਬੈਠੇ ਆਪ ਸਾਰਿਆਂ ਨੇ ਗੁਰੂ ਸ਼ਬਦ ਕੀਰਤਨ ਦੇ ਅੰਦਰ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਭੇਟਾਵਾਂ ਪ੍ਰਵਾਨ ਕਰਨ ਜੀ, ਕੀਰਤਨ ਕਰਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਅਤੇ ਸਨਮਾਨਯੋਗ ਗਿਆਨੀ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਹੁਣ ਗੁਰਮਤ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੇਸ਼ੁਮਾਰ ਅਥਾਹ ਗਣਤੇ ਅਤੁੱਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਜਿਤਾ ਜੀਓ ਪਿੰਡ ਸਭ ਤੇਰਾ,

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਕਬੀਰ ਜੀ ਗਗਨ ਰਸਾਲੂ ਚੋਐ ਮੇਰੀ ਭਾਠੀ ਸੰਚ ਮਹਾਰਸ ਤਨ ਭਇਆ ਕਾਠੀ ਗਗਨ ਰਸਾਲੂ ਚੋਐ ਮੇਰੀ ਪਾਠੀ ਸੰਚ ਮਹਾਰਸ ਤਨ ਭਇਆ ਕਾਠੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਗੁਰੂ ਕੇ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਾਂ, ਰੱਬੀ ਬਾਣੀ ਸ਼ਬਦ ਕੀਰਤਨ ਗੁਰੂ ਬਖਸ਼ ਸਦਕਾ ਭਾਈ ਸਾਹਿਬ ਹੋਰਾਂ ਦੇ ਜਥੇ ਪਾਸੋਂ ਬਾਬਾ ਫਰੀਦ ਸਾਹਿਬ ਜੀ ਦਾ ਪਾਵਨ

ਸਲੋਕ ਆਪਾਂ ਸਰਵਣ ਕੀਤਾ ਹੈ। ਫਰੀਦਾ ਜੋ ਤੈ ਮਾਰਨ ਮੁਕੀਆਂ, ਬਾਬਾ ਫਰੀਦ ਸਾਹਿਬ ਜੀ ਨੇ ਰੱਬੀ ਬਾਣੀ ਵਿੱਚ ਬਾਹਰਲੀ ਤੌਰ 'ਤੇ ਜੋ ਸਾਡੇ ਸਰੀਰ ਨਾਲ ਜਾਂ ਦੁਨੀਆਂ ਦੇ ਵਿੱਚ ਜਦੋਂ ਵਿਚਰਦੇ ਹਾਂ, ਜਿਹੜੀਆਂ ਚੀਜ਼ਾਂ ਨੂੰ ਆਪਾਂ ਉਤਸ਼ਾਹਿਤ ਕਰਦੇ ਹਾਂ, ਜਦੋਂ ਲੜਾਈ ਝਗੜਾ ਹੁੰਦਾ ਹੈ, ਅਤੇ ਬਾਬਾ ਫਰੀਦ ਸਾਹਿਬ ਜੀ ਨੇ ਉਹੀ ਉਦਾਹਰਣ ਦਿੱਤੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਜੋ ਤੈ ਮਾਰਨ ਮੁਕੀਆਂ। ਹੁਣ ਮੁਕੀਆਂ ਲਫ਼ਜ਼ ਬੜਾ ਸੌਖਾ ਹੈ, ਸਭ ਨੂੰ ਪਤਾ ਹੈ। ਹੁਣ ਮੰਨ ਲਓ ਤੁਹਾਨੂੰ ਕੋਈ ਮਾਰੇ, ਅਤੇ ਆਪਾਂ ਵੀ ਤੇ ਬਦਲੇ ਵਿੱਚ ਉਹਨੂੰ ਇੱਕ ਦੀ ਜਗ੍ਹਾ ਦੋ ਮੁਕੀਆਂ ਧਰਾਂਗੇ। ਪਰ ਇੱਥੇ ਮੁਕੀਆਂ ਇੱਕ ਪ੍ਰਕਰਨ ਲਿਆ, ਗੱਲ ਬਾਬਾ ਫਰੀਦ ਸਾਹਿਬ ਜੀ ਅੰਦਰ ਦੀ ਕਰ ਰਹੇ ਨੇ। ਗੁਰਬਾਣੀ ਵਿੱਚ ਬਹੁਤ ਉਦਾਹਰਣਾਂ ਨੇ, ਇੱਥੋਂ ਤੱਕ ਜਗਤ ਗੁਰੂ ਨਾਨਕ ਦੇਵ ਮਹਾਰਾਜ ਨੇ ਉਪਦੇਸ਼ ਕੀਤਾ ਹੈ, ਕਿਉਂਕਿ ਮਹਾਰਾਜ ਨੇ ਸਾਨੂੰ ਗਾਂਧੀ 'ਤੇ ਬਣਾਇਆ ਕੋਈ ਨਹੀਂ। ਵੀ ਗਾਂਧੀ ਬਾਪੂ ਕਹਿੰਦਾ ਸੀ ਵੀ ਜੇ ਤੁਹਾਡੀ ਖੱਬੀ ਗੱਲ 'ਤੇ ਕੋਈ ਚਪੇੜ ਮਾਰੇ ਤਾਂ ਸੱਜੀ ਅੱਗੇ ਕਰ ਦਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਸਾ ਨਹੀਂ ਬਣਾਇਆ, ਪਰ ਸਤਿਗੁਰਾਂ ਨੇ ਪਹਿਲੋਂ ਸ਼ਾਂਤੀ ਧੀਰਜਤਾ ਦੱਸੀ ਹੈ। ਉਸ ਤੋਂ ਬਾਅਦ ਮੇਰੇ ਸਤਿਗੁਰੂ ਜੀ ਬਾਣੀ ਵਿੱਚ ਇਹ ਵੀ ਬਚਨ ਕਰਦੇ ਨੇ, ਮੂਰਖ ਗੰਢ ਪਵੈ ਮੋਹੇ ਮਾਰ। ਮੂਰਖ ਜੇ ਨਹੀਂ ਹਟਦਾ, ਇਹਦੇ ਅਰਥ ਤੁਸੀਂ ਵੀ ਪੜ੍ਹ ਲਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਜੇ ਫਿਰ ਨਹੀਂ ਹਟਦਾ, ਸਮਝਾਇਆ ਨਹੀਂ ਸਮਝਦਾ, ਤੇ ਫਿਰ ਧਮੁੱਕ ਮਾਰਨਾ ਕੋਈ ਮਾੜੀ ਗੱਲ ਨਹੀਂ, ਭਾਵ ਫਿਰ ਘਸੁੰਨ ਧਰ ਦੇਣਾ ਚਾਹੀਦਾ ਆਖੋ ਸਤਨਾਮ। ਇਹ ਬਾਣੀ ਦਾ ਵਚਨ ਹੈ। ਹੁਣ ਪਹਿਲੀ ਵਾਰੀ ਸੁਣਿਆ ਸਭ ਨੂੰ ਔਖਾ ਲੱਗਣਾ, ਪਰ ਆਪਾਂ ਸਿਰਫ ਜਿਹੜਾ ਕੀਰਤਨ ਭਾਈ ਸਾਹਿਬ ਕਰਕੇ ਗਏ ਨੇ ਉਹਦੇ ਮੁਤਾਬਕ ਅਰਥ ਕਰ ਰਹੇ ਹਾਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਜੋ ਤੈਂ ਮਾਰਨ ਮੁਕੀਆਂ। ਹੁਣ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਭਾਰਤੀ ਫੌਜ ਚੜ੍ਹ ਕੇ ਆਈ, ਉਹ ਮੁਕੀਆਂ ਕੀ ਉੱਤੇ ਟੈਂਕ ਤੇ ਤੋਪਾਂ ਲੈ ਕੇ ਆ ਗਈ, ਤੇ ਫਿਰ ਕੀ ਉੱਥੇ ਸਰੋਪੇ ਲੈ ਕੇ ਖਲੋ ਜਾਂਦੇ ਵੀ ਲਓ ਜੀ ਤੁਹਾਨੂੰ ਸਰੋਪੇ ਪਾਈਏ, ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਢਾਹ ਦਿੱਤਾ, ਹਰਿਮੰਦਰ ਸਾਹਿਬ ਮਾਸੂਮ ਬੱਚੇ ਕੰਧਾਂ ਨਾਲ ਪਟਕਾ ਪਟਕਾ ਮਾਰੇ। ਅਸਲ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਰੱਬੀ ਬਾਣੀ ਦੇ ਵਿੱਚ ਜ਼ਿੰਦਗੀ ਜਿਉਣ ਦਾ ਤਰੀਕਾ ਦੱਸ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਛੇਵੇਂ ਪਾਤਸ਼ਾਹ ਜਿੰਨੇ ਵੀ ਗੁਰਸਿੱਖ ਹੋਏ, ਸਭ ਦਾ ਇਤਿਹਾਸ ਪੜ੍ਹ ਲਓ। ਸਤਿਗੁਰਾਂ ਨੇ ਪਹਿਲੋਂ ਕਿਸੇ 'ਤੇ ਨਾ ਕੋਈ ਹਮਲਾ ਕੀਤਾ, ਨਾ ਪਹਿਲੋਂ ਕਿਸੇ ਨੂੰ ਮਾਰਿਆ। ਪਹਿਲ ਤਾਂ ਗੁਰੂ ਨੇ ਕੀਤੀ ਹੋਈ ਕੋਈ ਨਹੀਂ, ਜੰਗ ਵਿੱਚ ਵੀ ਗੁਰੂ ਨੇ ਪਹਿਲ ਨਹੀਂ ਕੀਤੀ। ਸਤਿਗੁਰਾਂ ਨੇ ਪਹਿਲਾਂ ਉਹਨਾਂ ਨੂੰ ਮੌਕਾ ਦਿੱਤਾ ਕਿ ਤੂੰ ਵਾਰ ਕਰ, ਭਾਵੇਂ ਪੈਂਦੇ ਖਾਂ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੈਂਦੇ ਖਾਂ ਨੂੰ ਕਹਿੰਦੇ ਵੀ ਤੂੰ ਕਰ ਵਾਰ, ਭਾਵੇਂ ਗੁਰੂ ਸਾਹਿਬ ਨੇ ਆਪਣੇ ਕੋਲ ਰੱਖਿਆ ਸੀ, ਪਾਲਿਆ ਪੋਸਿਆ ਸੀ, ਸਭ ਕੁਝ ਨੂੰ ਸਿਖਾਇਆ ਵੀ ਸੀ, ਪਰ ਪੱਲਣਾ ਭਾਰੂ ਵੇਖ ਕੇ ਪੈਂਦੇ ਖਾਂ ਦੂਜੇ ਬੰਨੇ ਹੋ ਗਿਆ ਸੀ ਤੇ ਫੌਜ ਚੜ੍ਹਾ ਕੇ ਲਿਆਇਆ ਸੀ ਸਤਿਗੁਰਾਂ ਦੇ ਉੱਤੇ। ਅਖੀਰ ਰਣ ਤੱਤੇ ਵੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਸਾਹਮਣਾ ਹੋਇਆ, ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਂ ਤੂੰ ਹੀ ਵਾਰ ਕਰ, ਕਿਤੇ ਮਨ 'ਚ ਭੁਲੇਖਾ ਨਾ ਲੈ ਰਹਿ ਜੇ ਕਿ ਗੁਰੂ ਨੇ ਤਾਂ ਮੌਕਾ ਹੀ ਨਹੀਂ ਦਿੱਤਾ। ਜੇ ਮੌਕਾ ਦੇ ਦਿੰਦਾ ਤਾਂ ਹੋ ਸਕਦਾ ਮੈਂ ਗੁਰੂ ਨੂੰ ਮਾਰ ਦੇਣਾ ਸੀ, ਗੁਰੂ ਨੂੰ ਖਤਮ ਕਰ ਦਿੰਦਾ। ਬੜੇ ਉਹਨੇ ਵਾਰ ਕੀਤੇ, ਇੱਕ ਦੋ ਤਿੰਨ ਵਾਰ ਕਰ ਕਰਕੇ ਹੰਭ ਗਿਆ। ਮੇਰੀ ਪਿਰ ਦੇ ਮਾਲਕ ਸਤਿਗੁਰੂ ਜੀ ਕਹਿੰਦੇ, ਪੈਂਦੇ ਖਾਂ ਵਾਰ ਇੰਜ ਨਹੀਂ, ਵਾਰ ਤੇ ਏਦਾਂ ਕਰੀਦਾ ਹੈ। ਇੱਕੋ ਹੀ ਤਲਵਾਰ ਕਿਰਪਾਨ ਜਦੋਂ ਮਾਰੀ, ਇਤਿਹਾਸ ਇਹ ਕਹਿੰਦਾ ਵੀ ਸੱਜੇ ਮੋਢੇ ਤੇ ਮਾਰੀ ਤੇ ਸਰੀਰ ਦੇ ਦੋ ਫਾੜੇ ਕਰਤੇ ਤੇ ਅਜੇ ਸਹਿਕਦਾ ਪਿਆ। ਚਿਹਰੇ ਦੇ ਉੱਪਰ ਗੁਰੂ ਸਾਹਿਬ ਨੇ ਢਾਲ ਦੀ ਛਾਂ ਵੀ ਕੀਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪੈਂਦੇ ਖਾਂ ਨੂੰ ਕਹਿੰਦੇ, ਪੈਂਦੇ ਖਾਂ ਦੱਸ। ਅੱਗੋਂ ਪੈਂਦੇ ਖਾਂ ਕਹਿੰਦਾ ਉਈ ਮਾਂ, ਗੁਰਦੇਵ ਕਹਿੰਦੇ ਮਾਂ ਨੀ, ਅੱਲਾ ਨੂੰ ਯਾਦ ਕਰ।
ਅਖੀਰ ਪੈਂਦੇ ਖਾਂ ਮਰਦਾ ਮਰਦਾ ਦਮ ਤੋੜਦਾ ਇੰਨਾ ਹੀ ਕਹਿ ਗਿਆ। ਮਹਾਰਾਜ ਕਹਿੰਦੇ ਕਲਮਾ ਪੜ੍ਹ ਲੈ, ਅਖੀਰਲਾ ਸਮਾਂ ਆ ਗਿਆ। ਕਹਿੰਦਾ ਮਹਾਰਾਜ ਤੁਹਾਡੀ ਦ੍ਰਿਸ਼ਟੀ ਤੇ ਤੁਹਾਡੀ ਕੀਤੀ ਢਾਲ ਦੀ ਛਾਂ ਹੀ ਮੇਰੀਆਂ ਕਲਮਾਂ ਨੇ। ਅਕਿਰਤ ਘਣ ਹੋ ਗਿਆ ਸੀ ਅਖੀਰਲੇ ਸਮੇਂ, ਫਿਰ ਵੀ ਗੁਰੂ ਸਾਹਿਬ ਜੀ ਤੋਂ ਆਪਣਾ ਆਪ ਉਹਨੇ ਬਖਸ਼ਾ ਲਿਆ। ਆਪਾਂ ਬੇਨਤੀ ਸਿਰਫ ਇੰਨੀ ਕੁ ਕਰ ਰਹੇ ਹਾਂ, ਕੋਈ ਤਰਕ ਤਵਾ ਨਹੀਂ। ਗੁਰਬਾਣੀ ਨੂੰ ਸਮਝਣ ਲਈ ਇਤਿਹਾਸ ਵੀ ਜ਼ਰੂਰੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਜੋ ਤੈ ਮਾਰਨ ਮੁੱਕੀਆਂ। ਇੱਥੇ ਮੁੱਕੀਆਂ ਦਾ ਸਿਰਫ ਇੱਕ ਪ੍ਰਕਰਨ ਲਿਆ, ਮੁੱਕੀਆਂ ਦਾ ਦੂਜਾ ਅਰਥ ਹੈ ਦੁੱਖ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੇ ਤੈਨੂੰ ਕੋਈ ਦੁੱਖ ਦਿੰਦਾ, ਤੈਨੂੰ ਕੋਈ ਬਹੁਤ ਜ਼ਿਆਦਾ ਦੁਖੀ ਕਰਦਾ, ਬਦਲੇ ਵਿੱਚ ਤੂੰ ਵੀ ਜੇ ਤੂੰ ਉਹਨੂੰ ਓਨਾ ਹੀ ਦੁੱਖ ਦੇ, ਤੇ ਫਿਰ ਤੁਹਾਡੇ ਦੋਵਾਂ ਦੇ ਵਿੱਚ ਤਾਂ ਕੋਈ ਵੀ ਫਰਕ ਨਹੀਂ, ਤੁਸੀਂ ਤੇ ਸੇਮ ਹੀ ਹੋ। ਸਿਰਫ ਬਾਹਰਲੀ ਤੌਰ ਤੇ ਵਿਖਾਈ ਦੇ ਰਿਹਾ, ਅਮੀਰ ਗਰੀਬ ਵਿਖਾਈ ਦੇ ਰਿਹਾ, ਪਰ ਮਾਨਸਿਕ ਬਿਰਤੀ ਸੁਭਾਅ ਤੇ ਸੇਮ ਹੀ ਹੈ। ਫਰੀਦਾ ਜੋਤੈ ਮਾਰਨ ਮੁੱਕੀਆਂ, ਤਿਨਾਂ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਜਦੋਂ ਕਹਿੰਦੇ ਦੂਜੇ ਨੂੰ ਬਦਲੇ ਦੀ ਭਾਵਨਾ ਛੱਡ ਕੇ ਦੁੱਖ ਦੇਣ ਦੀ ਬਜਾਏ ਜੇ ਸਿੱਖ ਇਹ ਮੰਨ ਲੈਂਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਸਤਿਗੁਰੂ ਜੀ ਕਹਿੰਦੇ ਫਿਰ ਅੰਦਰੋਂ ਭਲਾਈ ਕਰਨ ਦੀ, ਅੰਦਰੋਂ ਪ੍ਰੇਮ ਰੂਪ ਬਿਰਤੀ ਪੈਦਾ ਹੁੰਦੀ ਹੈ। ਤੋ ਇਹ ਆਪਾਂ ਕੀਰਤਨ ਰੂਪ ਦੇ ਵਿੱਚ ਆਪਾਂ ਸ਼ਰਵਣ ਕਰ ਰਹੇ ਸਾਂ। ਤੋ ਅੱਜ ਦਾ ਪਾਵਨ ਬਚਨ ਹੈ, ਕਿਉਂਕਿ ਕੱਲ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਜਿਹੜਾ ਸ਼ਬਦ ਸੀ, ਲੜੀ ਵਾਰ ਕਥਾ ਵਿਚਾਰ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਜਿੰਨੀ ਗੁਰੂ ਸਾਹਿਬ ਨੇ ਸੁਮਤ ਬਖਸ਼ੀ ਹੈ। ਸ਼ਬਦ ਸੀ, ਜੋ ਜਨ ਲੇਹੇ ਖਸਮ ਕਾ ਨਾਉ, ਤਿਨ ਕੈ ਸਦਬ ਲਿਹਾਰੇ ਜਾਉ। ਜੋ ਰੱਬ ਦੀ ਯਾਦ ਵਿੱਚ ਜੁੜਦੇ ਨੇ, ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਸੋ ਨਿਰਮਲ ਨਿਰਮਲ ਹਰ ਗੁਣ ਗਾਵੇ। ਹੁਣ ਸ਼ਬਦ ਦੋਵੇਂ ਬੋਲਣ ਵਿੱਚ ਤੁਹਾਨੂੰ ਨਿਰਮਲ ਸੁਣਾਈ ਦਿੱਤੇ ਨੇ, ਪਰ ਜਦੋਂ ਦੇਖ ਕੇ ਬਾਣੀ ਪੜ੍ਹਦੇ ਹਾਂ, ਪਹਿਲੇ ਨਿਰਮਲ ਦੇ ਲੱਲੇ ਨੂੰ ਔਂਕੜ ਹੈ ਤੇ ਦੂਜਾ ਨਿਰਮਲ ਹੈ ਉਹ ਲੱਲਾ ਮੁਕਤ ਹੈ। ਅਰਥ ਦੋਵਾਂ ਦੇ ਵੱਖੋ ਵੱਖਰੇ ਨੇ, ਪਰ ਜਦੋਂ ਆਪਾਂ ਸੁਣਦੇ ਹਾਂ ਤੇ ਪਾਠ ਨਿਰਮਲ ਹੀ ਸਮਝ ਆ ਰਿਹਾ। ਸੋ ਨਿਰਮਲ ਨਿਰਮਲ ਹਰ ਗੁਣ ਗਾਵੇ, ਭਾਵ ਇਹ ਕਿ ਜੋ ਉਸ ਪਰਮਾਤਮਾ ਵਾਹਿਗੁਰੂ ਨੂੰ ਜਪਦਾ ਜਿਹੜਾ ਮੈਲ ਤੋਂ ਰਹਿਤ ਹੈ, ਤੇ ਜਪਣ ਵਾਲਾ ਵੀ ਮੈਲ ਤੋਂ ਰਹਿਤ ਭਾਵ ਪਵਿੱਤਰ ਹੋ ਜਾਂਦਾ ਹੈ। ਸੋ ਭਾਈ ਮੇਰਾ ਮਨ ਭਾਵੈ, ਮਹਾਰਾਜ ਕਹਿੰਦੇ ਉਹ ਮੇਰੇ ਮਨ ਨੂੰ ਚੰਗਾ ਲੱਗਦਾ। ਕੌਣ? ਜਿਹੜਾ ਰੱਬ ਜੀ ਦੇ ਗੁਣ ਗਾਉਂਦਾ। ਜਿਹ ਘਟ ਰਾਮ ਰਿਹਾ ਭਰਪੂਰ, ਤਿਨਕੀ ਪਗ ਪੰਕਜ ਹਮ ਧੂਰ, ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਆਪਾਂ ਕੱਲ ਵੀ ਅਰਜ ਕੀਤੀ ਸੀ ਕਿ ਇਸਲਾਮੀ ਮਤ ਦੇ ਵਿੱਚ ਭਗਤ ਲਫ਼ਜ਼ ਨਹੀਂ ਹੈ, ਇਸਲਾਮੀ ਮਤ ਦੇ ਵਿੱਚ ਬਾਬਾ ਲਫ਼ਜ਼ ਹੈ, ਬਾਬਾ ਫਰੀਦ ਜੀ। ਇਸੇ ਲਈ ਫਰੀਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤ ਨਹੀਂ ਆਉਂਦਾ, ਕਿਤੇ ਭਗਤ ਨਹੀਂ ਲਿਖਿਆ। ਆਰੰਭ ਦੇ ਵਿੱਚ ਸਿਰਫ ਇੰਨਾ ਹੀ ਲਿਖਿਆ, ਸਲੋਕ ਫਰੀਦ ਜੀਓ ਕੇ, ਤੇ ਭਗਤ ਕਬੀਰ ਸਾਹਿਬ ਜੀ ਦੇ ਆਰੰਭ ਦੇ ਵਿੱਚ ਲਿਖਿਆ ਸਲੋਕ ਭਗਤ ਕਬੀਰ ਜੀਓ ਕੇ। ਵੇਖੋ ਕਿੰਨਾ ਧਿਆਨ ਰੱਖਿਆ ਗੁਰੂ ਸਾਹਿਬਾਨਾਂ ਨੇ ਇੱਕ ਇੱਕ ਬਾਣੀ ਦੇ ਪ੍ਰਕਰਨ ਦਾ। ਤੋ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਨੇ, ਕਹਿੰਦੇ ਜਾਤ ਜੁਲਾਹਾ ਮਤ ਕਾ ਧੀਰ, ਲੋਕ ਭਾਵੇਂ ਮੈਨੂੰ ਜੁਲਾਹਾ ਕਹਿੰਦੇ ਨੇ, ਨੀਵੀਂ ਜਾਤ ਦਾ ਕਹਿੰਦੇ ਨੇ, ਪਰ ਮੈਂ ਕਹਿੰਦੇ ਮਤ ਜਿਹੜੀ ਮੇਰੀ ਬੜੀ ਧੀਰਜਤਾ ਵਾਲੀ ਹੈ, ਗੁਰੂ ਨੇ ਬੜੀ ਧੀਰਜਤਾ ਬਖਸ਼ੀ ਹੈ, ਅਤੇ ਅਡੋਲਤਾ ਦੇ ਵਿੱਚ ਰਹਿ ਕੇ ਮੈਂ ਉਹਦੇ ਗੁਣ ਗਾਉਣਾ। ਇਹ ਸ਼ਬਦ ਆਪਾਂ ਸ਼ਰਵਣ ਕੀਤਾ ਸੀ। ਅਗਲਾ ਬਚਨ ਹੈ, ਗੌੜੀ ਕਬੀਰ ਜੀ ਗਗਨ ਰਸਾਲ, ਚੋਇਆ ਮੇਰੀ ਭਾਠੀ ਸੰਚ ਮਹਾਰਸ, ਤਨ ਭਇਆ ਕਾਠੀ। ਉਦਾਹਰਣ ਦਸਵੇਂ ਦੁਆਰ ਦੀ ਲਈ ਹੈ, ਗਗਨ ਬਾਹਰਲੇ ਆਕਾਸ਼ ਦੀ ਉਦਾਹਰਣ ਲੈ ਕੇ ਗੱਲ ਫਿਰ ਗੁਰਬਾਣੀ ਅੰਦਰ ਦੀ ਕਰਦੀ ਹੈ। ਰੋਜ਼ ਆਪਾਂ ਅਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ, ਅੰਮ੍ਰਿਤ ਵੇਲੇ ਵੀ ਅਖੀਰਲੇ ਬਚਨ ਨੇ ਕਿ ਉਸ ਮਾਲਕ ਵਾਹਿਗੁਰੂ ਨੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਨੌਂ ਦੁਆਰੇ ਪ੍ਰਗਟ ਨੇ, ਉਹ ਨੌਂ ਦੁਆਰੇ ਕਿਹੜੇ ਨੇ? ਅੱਖਾਂ। ਉਹ ਨੌਂ ਦੁਆਰੇ ਕਿਹੜੇ ਨੇ? ਨਾਸਕਾਂ, ਕੰਨ ਆਦਿਕ। ਪਰ ਜਿਹੜਾ ਇਹਨਾਂ ਸਾਰੇ ਨੌਵਾਂ ਨੂੰ ਚਲਾ ਰਿਹਾ,
ਉਹ ਹੈ ਦਸਵਾਂ ਦਵਾਰ, ਉਹ ਗੁਰੂ ਨੇ ਗੁਪਤ ਰੱਖਿਆ, ਉਹ ਬੜਾ ਸੂਖਸ਼ਮ ਹੈ, ਉਹਨੂੰ ਪ੍ਰਗਟ ਨਹੀਂ ਕੀਤਾ। ਉਹਨੂੰ ਪ੍ਰਗਟ ਕਰਨ ਦੇ ਲਈ ਇੱਥੇ ਬਾਬਾ ਕਬੀਰ ਸਾਹਿਬ ਜੀ ਨੇ, ਭਗਤ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਹੈ ਗਗਨ ਰਸਾਲ। ਗਗਨ ਦਾ ਮਤਲਬ ਆਕਾਸ਼, ਜਿੱਦਾਂ ਭਗਤ ਕਬੀਰ ਸਾਹਿਬ ਜੀ ਨੇ ਇਹ ਵੀ ਬਚਨ ਕੀਤਾ ਗਗਨ ਦਮਾਮਾ ਬਾਜਿਓ। ਹੁਣ ਇਹ ਸ਼ਬਦ ਆਪਾਂ ਕੋਈ ਸੂਰਬੀਰ ਯੋਧੇ ਦੇ ਇਤਿਹਾਸ ਦਾ ਦਿਨ ਹੁੰਦਾ ਉਦੋਂ ਵੀ ਪੜ੍ਹਦੇ ਹਾਂ, ਪਰ ਗੱਲ ਇੱਥੇ ਵੀ ਭਗਤ ਕਬੀਰ ਸਾਹਿਬ ਜੀ ਨੇ ਅੰਦਰ ਦੀ ਵੀ ਕੀਤੀ ਹੈ। ਹੁਣ ਜੇ ਬਾਹਰਲੀ ਤੌਰ ਤੇ ਦੇਖੀਏ ਵੀ ਭਗਤ ਕਬੀਰ ਸਾਹਿਬ ਜੀ ਨੇ ਕੋਈ ਜੰਗ ਯੁੱਧ ਆਦਿਕ ਨਹੀਂ ਕੀਤਾ, ਪਰ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਜਿਹੜਾ ਅੰਤਰੀਵ ਸੂਰਮੈ ਉਹਦੀ ਵੀ ਗੱਲ ਕੀਤੀ ਹੈ, ਤੇ ਜਿਹੜਾ ਬਾਹਰਲੀ ਤੌਰ ਤੇ ਰਣਤੱਤੇ ਵੇ ਜੂਝਦਾ ਉਹਦਾ ਵੀ ਜ਼ਿਕਰ ਕੀਤਾ ਹੈ। ਗਗਨ ਰਸਾਲ ਚੋਇ ਮੇਰੀ ਭਾਠੀ, ਸੰਚ ਮਹਾਰਸ ਤਨ ਭਇਆ ਕਾਠੀ। ਕਹਿੰਦੇ ਮੇਰੀ ਗਗਨ ਰੂਪ ਭੱਠੀ ਦੇ ਵਿੱਚੋਂ ਸਵਾਦਲਾ ਮਿੱਠਾ ਮਿੱਠਾ ਨਾਮ ਰੂਪ ਅੰਮ੍ਰਿਤ ਚੋਰਿਆ ਹੈ, ਭਾਵ ਅੰਦਰ ਆਨੰਦ ਆ ਰਿਹਾ ਹੈ। ਜਦੋਂ ਆਪਾਂ ਚੌਂਕੜਾ ਮਾਰ ਕੇ ਅੰਮ੍ਰਿਤ ਵੇਲੇ ਦੋ ਮਿੰਟ ਇੱਕ ਮਿੰਟ ਜਦੋਂ ਬਹਿੰਦੇ ਹਾਂ, ਰੋਜ਼ ਰੋਜ਼ ਜਿਹੜਾ ਕੋਈ ਬਹਿੰਦਾ, ਜਦੋਂ ਉਹਨੂੰ ਇਉਂ ਲੱਗਣ ਲੱਗ ਜੇ ਵੀ ਅੱਜ ਤੇ ਆਨੰਦ ਬੜਾ ਆਇਆ, ਅਸਲ ਵਿੱਚ ਉਹੀ ਫਲ ਹੈ। ਗਗਨ ਰਸਾਲ ਚੋਹੈ ਮੇਰੀ ਭਾਠੀ, ਸੰਚ ਮਹਾਰਸ ਤਨ ਭਇਆ ਕਾਠੀ। ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਰੱਬ ਦੀ ਯਾਦ ਵਿੱਚ ਜੁੜਦਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਸ ਯਾਦ ਵਿੱਚ ਜੁੜੇ ਰਹਿਣ ਕਰਕੇ ਇੱਕ ਤਾਰ ਲਗਨ ਮਾਨੋ ਅੰਦਰੋਂ, ਕਬੀਰ ਸਾਹਿਬ ਜੀ ਕਹਿੰਦੇ ਅੰਮ੍ਰਿਤ ਦੀ ਧਾਰਾ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਪੁਆ ਕੋ ਕਹੀਐ ਸਹਿਜ ਮਤਵਾਰਾ, ਪੀਬਤ ਰਾਮ ਰਸ ਗਿਆਨ ਵਿਚਾਰਾ। ਕਹਿੰਦੇ ਉੱਚੇ ਨਾਮ ਰਸ ਨੂੰ ਜਦੋਂ ਆਪਾਂ ਇਕੱਠਿਆਂ ਕਰਦੇ ਹਾਂ, ਜਦੋਂ ਜਪਦੇ ਹਾਂ, ਅੰਮ੍ਰਿਤ ਦੀ ਧਾਰ ਜਦੋਂ ਅੰਦਰੋਂ ਨਿਕਲਦੀ ਹੈ, ਇਸ ਉੱਚੇ ਨਾਮ ਰਸ ਨੂੰ ਜਪ ਜਪ ਕੇ ਸਰੀਰ ਦੀ ਸਰੀਰ ਹੈ ਜਿਹੜਾ, ਤੇ ਇਹਦੇ ਵਿੱਚ ਫਿਰ ਮਮਤਾ ਦੀਆਂ ਲੱਕੜਾਂ ਪਾਉਣੀਆਂ ਨੇ, ਇਹ ਲੱਕੜੀ ਦਾ ਕੰਮ ਕਰ ਰਹੀ ਹੈ ਮਮਤਾ, ਤੇ ਸਰੀਰ ਦੀ ਮਮਤਾ ਫਿਰ ਸੜ ਜਾਂਦੀ ਹੈ, ਸਰੀਰ ਦਾ ਫਿਰ ਮੋਹ ਨਹੀਂ ਕਰਦਾ। ਸਹਿਜ ਕਲਾਲਨ ਜੋ ਮਿਲਿਆਈ, ਪੁਆ ਕੋ ਕਹੀਐ ਸਹਿਜ ਮਤਵਾਰਾ, ਪੀਬਤ ਰਾਮ ਰਸ ਗਿਆਨ ਵਿਚਾਰਾ। ਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੇ ਰਾਹੀਂ ਸੁਰਤ ਭਾਵ ਮਾਇਆ ਤੋਂ ਜਦੋਂ ਉੱਚੀ ਹੋ ਗਈ, ਮਾਇਆ ਧਨ ਦੌਲਤ ਸਿਰਫ ਪੈਸਿਆਂ ਨੂੰ ਹੀ ਮਾਇਆ ਨਹੀਂ, ਜਿਹੜੀ ਚੀਜ਼ ਦੇ ਵਿੱਚ ਬੰਦਾ ਖੁੱਭ ਕੇ ਡੁੱਬ ਕੇ ਰੱਬ ਨੂੰ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਉਹ ਹਰ ਇੱਕ ਚੀਜ਼ ਮਾਇਆ ਹੈ। ਸਰੀਰ ਵੀ ਮਾਇਆ ਹੋ ਸਕਦੀ ਹੈ, ਜੇ ਸਰੀਰ ਦਾ ਮਾਣ ਹੈ, ਮੈਂ ਬਹੁਤ ਸੋਹਣਾ, ਮੈਂ ਬਹੁਤ ਤਕੜਾ, ਮੇਰੇ ਕੋਲ ਤਾਕਤ ਬੜੀ ਹੈ, ਇਹ ਵੀ ਮਾਇਆ ਹੈ। ਮਰ ਕਹਿੰਦੇ ਇਹ ਇਸ ਮੋਹ ਤੋਂ ਉੱਚਿਆਂ ਉੱਠਣਾ ਹੈ, ਜਿਹੜਾ ਇਹ ਸਰੀਰ ਦਾ ਮੋਹ ਛੱਡ ਦਿੰਦਾ ਹੈ। ਪੁਆ ਕੋ ਕਹੀਐ ਸਹਿਜ ਮਤਵਾਰਾ, ਪੀਬਤ ਰਾਮ ਰਸ ਗਿਆਨ ਵਿਚਾਰਾ। ਉਸਨੂੰ ਕੁਦਰਤੀ ਤੌਰ ਤੇ ਸੁਭਾਵਕ ਹੀ ਫਿਰ ਮਸਤ ਹੋਇਆ ਆਖਿਆ ਜਾਂਦਾ ਹੈ। ਸਹਿਜ ਕਲਾਲਨ ਜੋ ਮਿਲਿਆਈ, ਆਨੰਦ ਮਾਤੇ ਅੰਦਨ ਜਾਈ। ਆਪਾਂ ਤੇ ਸਿਰਫ ਸੌਖੇ ਸੌਖੇ ਅਰਥ ਕਰ ਰਹੇ ਹਾਂ ਇਸ ਬਾਣੀ ਦੇ ਸ਼ਬਦਾਂ ਦੇ, ਪਰ ਇਹਨਾਂ ਸ਼ਬਦਾਂ ਨੂੰ ਜਦੋਂ ਹੋਰ ਵੀ ਆਪਾਂ ਅਭਿਆਸ ਕਰਕੇ ਜਦੋਂ ਖੋਲਦੇ ਹਾਂ, ਬੜੇ ਬਾ ਕਮਾਲ ਦੀ ਬਾਣੀ। ਹੁਣ ਵੇਖੋ, ਗੁਰੂ ਸਾਹਿਬ ਨੇ ਇੱਥੇ ਭਗਤ ਕਬੀਰ ਸਾਹਿਬ ਜੀ ਨੇ, ਕਲਾਲਣ ਦਾ ਮਤਲਬ ਹੁੰਦਾ ਸ਼ਰਾਬ, ਉਦਾਹਰਣ ਪ੍ਰਕਰਨ ਇੱਕ ਸ਼ਰਾਬ ਦਾ ਲਿਆ। ਹੁਣ ਬੰਦਾ ਸੁਣ ਕੇ ਹੈਰਾਨ ਹੁੰਦਾ ਵੀ ਗੁਰਬਾਣੀ ਦੇ ਵਿੱਚ ਇਹ ਵੀ ਉਦਾਹਰਣਾਂ ਦਿੱਤੀਆਂ ਨੇ। ਅਸਲ ਵਿੱਚ ਗੁਰੂ ਸਾਹਿਬ ਕਹਿੰਦੇ ਜਿਹੜੀ ਤੂੰ ਬਾਹਰਲੀ ਤੌਰ ਤੇ ਸ਼ਰਾਬ ਪੀਨਾ, ਨਸ਼ਾ ਕਰਦਾ, ਖਰੀਦਣਾ ਵੀ ਪੈਂਦਾ, ਪੈਸੇ ਦੀ ਵੀ ਉਜਾੜੀ ਹੈ, ਕੋਈ ਉਹਨੂੰ ਬੰਦਾ ਚੰਗਾ ਨਹੀਂ ਸਮਝਦਾ ਸ਼ਰਾਬੀ ਨੂੰ, ਨਸ਼ੇੜੀ ਨੂੰ, ਮਾਫ ਕਰਿਓ, ਆਪਣੇ ਬੱਚਿਆਂ ਨੂੰ ਵੀ ਦੂਰ ਰੱਖਦਾ ਹੈ, ਉਹ ਤਨ ਨੂੰ ਵੀ ਖਰਾਬ ਕਰਦੀ ਹੈ ਤੇ ਘਰ ਨੂੰ ਵੀ। ਪਰ ਮਹਾਰੇ ਕਹਿੰਦੇ ਜੇ ਤੂੰ ਸ਼ਰਾਬ ਪੀਣੀ ਹੈ, ਅਸਲ ਸ਼ਰਾਬ ਦਾ ਮਤਲਬ ਹੁੰਦਾ ਸ਼ਰਾ ਆਬ, ਸ਼ਰਾ ਮੈਨੇ ਸ਼ਰਾਰਤ, ਤੇ ਆਬ ਦਾ ਮਤਲਬ ਹੁੰਦਾ ਪਾਣੀ, ਇਹ ਸ਼ਰਾਰਤ ਦਾ ਪਾਣੀ ਹੈ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਹੁਣ ਸ਼ਰਾਬ ਪੀ ਕੇ ਕੋਈ ਸੁਖਮਣੀ ਸਾਹਿਬ ਤੇ ਪੜਨੋਂ ਨਹੀਂ ਰਿਹਾ, ਜਾਂ ਤੇ ਉਹਨੇ ਕਿਸੇ ਨਾਲ ਲੜਨਾ ਹੈ, ਕਿਸੇ ਨੂੰ ਕੁੱਟਣਾ ਤਾਂ ਉਹਨੇ ਕੀ ਹੈ, ਤੁਰਿਆ ਤੇ ਜਾਂਦਾ ਨਹੀਂ, ਫਿਰ ਕੁੱਟ ਖਾਣੀ ਹੋਈ ਹੈ ਉਹਨੇ, ਕਿਉਂਕਿ ਬਾਣੀ ਦਾ ਬਚਨ ਹੈ। ਕਹਿੰਦੇ ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਉਹਨੂੰ ਆਪਣੇ ਤੇ ਪਰਾਏ ਦੀ ਪਹਿਚਾਣ ਹੀ ਨਹੀਂ ਰਹਿੰਦੀ,
ਪਹਿਚਾਣ ਦਾ ਮਤਲਬ ਸਾਰੇ ਰਿਸ਼ਤੇ ਭੁੱਲ ਜਾਂਦੇ, ਦਿਮਾਗ ਡੈਡ ਹੋ ਜਾਂਦਾ। ਤੇ ਇੱਥੇ ਕਬੀਰ ਸਾਹਿਬ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਸਹਿਜ ਕਲਾਲਨ ਜੋ ਮਿਲ ਆਈ ਆਨੰਦ ਮਾਤੇ ਅੰਧਨ ਜਾਈ। ਬੜੇ ਪਿਆਰੇ ਅਰਥ ਵਿਦਵਾਨਾਂ ਨੇ ਕੀਤੇ ਨੇ, ਕਹਿੰਦੇ ਜਦੋਂ ਸਹਿਜ ਅਵਸਥਾ ਭਾਵ ਜਦੋਂ ਸਹਿਜ ਅਵਸਥਾ ਰੂਪ ਸ਼ਰਾਬ ਪਿਲਾਉਣ ਵਾਲੀ ਆ ਮਿਲਦੀ ਹੈ, ਇਹ ਅੰਦਰ ਦੀ ਗੱਲ ਹੋ ਰਹੀ ਹੈ ਨਾਮ ਰੂਪ ਨਸ਼ੇ ਦੀ, ਤਦੋਂ ਕਹਿੰਦੇ ਮਨ ਐਨ ਬਿਲਕੁਲ ਮਸਤ ਆਨੰਦ ਵਿੱਚ ਆ ਜਾਂਦਾ ਹੈ। ਸਹਿਜ ਕਲਾਲਨ, ਸਹਿਜ ਆਤਮਕ ਅਵਸਥਾ ਕਲਾਲਨ ਸ਼ਰਾਬ ਜੋ ਮਿਲ ਆਈ, ਸਿਮਰਦਿਆਂ ਸਿਮਰਦਿਆਂ ਜਦੋਂ ਇਹ ਸਮਝ ਆ ਜਾਂਦੀ ਹੈ ਤੇ ਮਨ ਦੀ ਹਾਲਤ ਐਸੀ ਬਣਦੀ ਹੈ ਕਿ ਮਨ ਮਾਇਆ ਦੇ ਝਕੋਲਿਆਂ ਦੇ ਵਿੱਚ ਵੀ ਫਿਰ ਡੋਲਦਾ ਨਹੀਂ ਹੈ। ਅਨਦਿਨ ਭਾਵ ਰੋਜ਼ ਰੋਜ਼ ਜਦੋਂ ਕੋਈ ਜਪਦਾ ਹੈ, ਚੀਨਤ ਚੀਤ ਨਿਰੰਜਨ ਲਾਇਆ ਪਹੁ ਕਬੀਰ ਤੋਂ ਅਨਪਉ ਪਾਇਆ, ਕਹਿੰਦੇ ਇਸ ਨਸ਼ੇ ਤੋਂ ਵਿਛੜਨ ਨੂੰ ਫਿਰ ਦਿਲ ਨਹੀਂ ਕਰਦਾ। ਜਿਵੇਂ ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਪਾਣੀ ਮੱਛੀ ਹੈ ਜਿਹੜੀ ਕਦੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਜੇ ਮੱਛੀ ਪਾਣੀ ਤੋਂ ਬਿਨਾਂ ਰਹਿ ਪਵੇ ਜਾਂ ਬਚ ਜੇ, ਉਹਨੂੰ ਮੱਛਲੀ ਨਹੀਂ ਕਹਿਣ ਦੀ ਲੋੜ। ਜੇ ਅਮਲੀ ਨਸ਼ੇ ਤੋਂ ਬਿਨਾਂ ਬਚ ਗਿਆ ਫਿਰ ਅਮਲੀ ਥੋੜ੍ਹੀ ਹੈ, ਉਹ ਤੇ ਫਿਰ ਸੁਧਰ ਗਿਆ ਹੈ। ਮਰ ਕਹਿੰਦੇ ਅਮਲੀ ਅਮਲ ਨਾ ਅੰਬੜ ਹੈ, ਮੱਛੀ ਨੀਰ ਨਾ ਹੋਏ, ਮੱਛੀ ਪਾਣੀ ਬਿਨਾਂ ਨਹੀਂ ਬਚਦੀ ਤੇ ਅਮਲੀ ਅਮਲ ਬਿਨਾਂ ਨਹੀਂ ਬਚਦਾ। ਗੁਰੂ ਦਾ ਸਿੱਖ ਹੈ ਉਹ ਬਾਣੀ ਦੇ ਨਸ਼ੇ ਤੋਂ ਬਿਨਾਂ ਨਹੀਂ ਬਚਦਾ, ਉਹਦਾ ਵੀ ਸਰੀਰ ਟੁੱਟਣਾ ਸ਼ੁਰੂ ਹੋ ਜਾਂਦਾ ਵੀ ਅੱਜ ਨਿਤਨੇਮ ਨਹੀਂ ਕੀਤਾ, ਅੱਜ ਜਪਿਆ ਨਹੀਂ, ਉਹਦੀ ਯਾਦ ਵਿੱਚ ਬੈਠੇ ਨਹੀਂ, ਉਹਦਾ ਸ਼ੁਕਰਾਨਾ ਹੀ ਨਹੀਂ ਕੀਤਾ, ਅੰਦਰੋਂ ਅੰਦਰੀ ਆਪਣੇ ਆਪ ਨੂੰ ਲਾਂਤਾਂ ਪਾਉਂਦਾ ਹੈ। ਇਹ ਹੈ ਨਾਮ ਦਾ ਨਸ਼ਾ। ਚੀਨਤ ਚੀਤ ਨਿਰੰਜਨ ਲਾਇਆ ਕਹੋ ਕਬੀਰ ਤੋਂ ਅਨਭੋ ਪਾਇਆ, ਇਸ ਨਸ਼ੇ ਤੋਂ ਵਿਛੜਨ ਨੂੰ ਕਬੀਰ ਸਾਹਿਬ ਕਹਿੰਦੇ ਫਿਰ ਚਿੱਤ ਦਿਲ ਨਹੀਂ ਕਰਦਾ, ਕਿਉਂਕਿ ਮੁੜ ਮੁੜ ਕੇ ਨਾਮ ਦੀ ਲਿਵ ਉਸੇ ਬੰਨੇ ਜਾਂਦੀ ਹੈ ਜਿੱਥੋਂ ਉਖੜ ਕੇ ਆਈ ਹੈ। ਉਸ ਸਾਰੇ ਸ਼ਬਦ ਦਾ ਜਿਹੜਾ ਨਿਚੋੜ ਸਾਰੰਸ ਹੈ, ਕਬੀਰ ਸਾਹਿਬ ਜੀ ਕਹਿੰਦੇ ਉਹ ਇਹੀ ਹੈ ਕਿ ਸਿਮਰਨ ਦੀ ਬਰਕਤ ਦੇ ਨਾਲ ਸਿਮਰਦਿਆਂ ਸਿਮਰਦਿਆਂ ਜਿਹੜਾ ਮਨ ਹੈ ਨਾ, ਇਹ ਸੰਸਾਰਕ ਝਮੇਲੇ ਤੇ ਮਾਇਆ ਦੇ ਵੱਲੋਂ ਡੋਲਣੋਂ ਹਟ ਜਾਂਦਾ ਹੈ। ਫਿਰ ਜਿੰਨੀ ਇਹਦੀ ਮਿਹਨਤ ਹੈ, ਜੋ ਇਹ ਕਰਦਾ, ਉਹਦੇ ਵਿੱਚ ਹੀ ਇਹ ਸਬਰ ਸੰਤੋਖ ਆਉਂਦਾ। ਨਾਮ ਵਿੱਚ ਜੁੜੇ ਰਹਿਣ ਦੀ ਲਗਨ ਹਮੇਸ਼ਾ ਵੱਧਦੀ ਹੈ, ਸਰੀਰ ਦਾ ਮੋਹ ਮਿਟ ਜਾਂਦਾ ਤੇ ਮਨੁੱਖਾ ਜੀਵਨ ਦੀ ਅਸਲੀਅਤ ਦੀ ਸੂਝ ਬੂਝ ਪੈ ਜਾਂਦੀ ਹੈ। ਚੀਨਤ ਚੀਤ ਨਿਰੰਜਨ ਲਾਇਆ ਕਹੋ ਕਬੀਰ ਤੋ ਅਨਭਉ ਪਾਇਆ, ਅਨਭਉ ਹੋ ਜਾਂਦਾ। ਅਨਭਵ ਹੋਣਾ ਭਾਵ ਇਹ ਮਹਿਸੂਸ ਹੋਣ ਲੱਗ ਪੈਂਦਾ ਕਿ ਮੇਰੇ ਅੰਦਰ ਕਮਜ਼ੋਰੀ ਇਹ ਹੈ ਕਿ ਅੱਜ ਮੈਂ ਉਹਨੂੰ ਜਪਿਆ ਨਹੀਂ ਹੈ, ਉਹਨੂੰ ਅੰਦਰਲਾ ਚਾਨਣ ਲੱਭ ਪੈਂਦਾ ਹੈ। ਗੁਰੂ ਕਿਰਪਾ ਕਰੇ ਰੋਜ਼ ਆਪਾਂ ਸ਼ਬਦ ਦੀ ਵਿਚਾਰ ਜਿੰਨਾ ਕੁ ਸਮਾਂ ਗੁਰੂ ਸਾਹਿਬ ਬਖਸ਼ਦੇ ਨੇ ਤੁਸ਼ ਮਾਤਰ ਬੁੱਝੀ ਅਨੁਸਾਰ ਕੋਸ਼ਿਸ਼ ਕਰਦੇ ਹਾਂ। ਵਿਚਾਰ ਕਰਨ ਦੀ ਕੋਈ ਦਾਵਾ ਨਹੀਂ, ਬਚਨ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ। ਔਗੁਣਾ ਚਿਤਾਰਨੇ ਗਜ ਵਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਉਣੇ ਆਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰਸ਼ਾਂਤ ਸੁਖਮਣਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਝ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਣਹਦ ਵਾਜੇ ਅਣਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

0: ਵਾਹਿਗੁਰੂ ਜੀ
1: ਕੀ ਫਤਿਹ। ਤੋ ਦਿਆ ਗੁਰਦਾਸ ਹਮਾਰੀ ਜੀਉ ਪਿੰਡ ਸਾਭ ਤੇਰਾ ਕਹੁ ਨਾਨਕ ਸਾਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਏਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਊਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਵੈ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਨ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇਗ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੀ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਵਾਣਿਆਂ ਦੇ ਮਾਣ ਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਬਖਸ਼ੀ ਕਿਰਪਾ ਦਿਆਲਤਾ ਸਦਕਾ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਜਾਏ ਗਏ ਸਜੇ ਦੀਵਾਨਾਂ ਵਿੱਚ ਪਾਤਸ਼ਾਹ ਜੀ ਉਸ ਉਧਰ ਰਹਿ ਰਾਸ ਦੇ ਪਾਵਨ ਬਾਣੀ ਦੇ ਪਾਠ ਨਿਤਨੇਮ ਉਪਰੰਤ ਆਰਤੀ ਸ਼ਬਦ ਕੀਰਤਨ ਗੁਰੂ ਸ਼ਬਦ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੁੜੇ ਆਨੰਦ ਸਾਹਿਬ ਜੀ ਦੇ ਪਾਠ ਪਾਵਨ ਬਾਣੀ ਦਾ ਪਾਠ ਕਥਾ ਕੀਰਤਨ ਕਰਦਿਆਂ ਬੇਅੰਤ ਭੁੱਲਾਂ ਅੱਗੋਂ ਵਾਸਤੇ ਸਤਿਗੁਰੂ ਜੀ ਉਹ ਸੋਝੀ ਸਮਤ ਪ੍ਰਦਾਨ ਕਰਨੀ ਦਾ ਰਾਈਆਂ ਸੰਗਤਾਂ ਦੀਆਂ ਸੇਵਾਵਾਂ ਪਿਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਸਭ ਦੇ ਕਾਰਜ ਰਾਸ ਕਰਨੇ ਦਰੋਂ ਕਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀ ਦਾਤ ਬਖਸ਼ ਕਰਨੀ ਪਾਵਨ ਦਰਬਾਰ ਵਿੱਚ ਸੰਗਤਾਂ ਵੱਲੋਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਅਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਕਿਰਪਾ ਕਰੋ ਦਾਰਾਈ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ

जन्म मरण दुख जाए सतनाम। श्री वाहिगुरु जी, श्लोक महला तीजा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗਾਉੜੀ ਦੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾਹੇ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰ ਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ। ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਐ ਨੂੰ ਦੇਖੇ ਗਾ ਦੇ ਬਣਿਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸਜਣ ਸੀਸੜੀਆਂ ਜਿਉਂ ਹੋਵੈ ਸਹਿਬ ਸਿਉਂ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ ਨਾਨਕ ਸਿਹ ਦੇ ਆਵਨ। ਰਾਗਾ ਸਮਹੱਲਾ ਪਹਿਲਾ ਸ਼ੇਕਰ ਸ਼ੇ ਗੁਰ ਸ਼ੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ। ਤੋਏ ਰਹਾਉ ਵਿਸਵੇ ਚਸਿਆਂ ਕੜੀਆਂ ਪਹਿਰਾ। ਤਿੱਤੀ ਵਾਰੀ ਮਾਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਾਵਣ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਅਨਾਤਾ ਸ਼ਬਦ ਵਾਜੰਤ ਪਹਿਰੀ ਰਹਾਉ। ਸਹਿਸ ਤਵ ਨੈਨ ਨੈਨ ਹਏ ਤੋਹੇ ਕਉ। ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਾਦ ਗੰਧ ਬਿਨ। ਸਹਿਸ ਤਵ ਗੰਧ ਹਿਉ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ। ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤ ਇਸ ਪਹਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਪਿਤ ਮਨੋ ਅਨ ਦਿਨ ਮਹਿਆਈ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰੰ ਕਉ। ਹੋਏ ਜਾਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਓ ਮਨ ਹਰ ਲੈ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡੋਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ। ਜਮਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ। ਦੁੱਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮੁਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਈਹਾਂ ਖਾਟ ਚਲੋ ਹਰ ਲਾਹਾ ਆਗੈ ਵਸਨ ਸੁਹੇਲਾ। ਔਦ ਘਟੈ ਦਿਨ ਸੁਰੈ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ। ਬ੍ਰਹਮ ਗਿਆਨੀ ਜਿਸ ਜਗਾਏ ਪੀ ਆਵੈ ਹੋ ਰਸ। ਕਥ ਕਥਾ ਤਨ ਜਾਨੀ ਜਾ ਕੋ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਬੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵੇਦਾਤੇ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀਹੀ ਸੱਚ ਨਾਨਕ ਹੋਸੀ ਪੀਹੀ ਸੱਚ ਸੋਚੈ ਸੋਚਨ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪ ਲੱਖ ਹੋਹੇ ਤਾਂ ਏਕਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਕਨਾ ਹੁਕਮੀ ਬਖਸੀ ਸੇ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੋਵੈ ਕਹਿ ਨ ਕੋਈ ਗਾਵੇ ਕੋ ਤਾਣ ਹੋਵੈ ਕਿਸੈ ਤਾਣ ਗਾਵੇ ਕੋ ਦਾਤ ਜਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਬਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਖਸੈ ਵੇ ਪਰਵਾਹ ਸਾਚਾ ਸਾਹਿਬ ਸੱਚ ਨਾਏ ਪਾਖਿਆ ਪਹੁ ਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹੋ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਇਵੈ ਜਾਣੀ ਹੈ ਸਵ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਓ ਦੁਖ ਪਰ ਹਰ ਸੁਖ ਹਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜਿਤ ਭਾਵਾ ਬਿਨ ਭਾਣੇ ਕੇ ਨਾਹੀ ਕਰੀ ਜੇਤੀ ਸਿਰ ਠੋਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜੋਹਾਰ ਮਾਣਕ ਜੇ ਕਬੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾਉਰ ਖਾਏ ਕਹਿ ਜਸ ਕੀਰਤ ਜਗ ਲੇ ਜੇ ਤਸਨਦਰ ਨਿਹਾ ਵੀ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀ ਸੁਰਨਾਥ ਸੁਣਿਆ ਧਰਤ ਬਲੇ ਆਕਾਸ਼ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁੱਖ ਸਾ ਲਾਹਣ ਮੰਦ ਸੁਣਿਆ ਜੁਗ ਜੁਗ ਤਨ ਭੇ ਸੁਣਿਆ ਸਾਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਜਦਾ ਵਿਗਾਸ ਨੇ ਦੂ ਪਾਪ ਕਾ ਨਾਸੂ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾ ਸੁਣਿਆ ਹੱਥ ਵੈ ਸਗਾਹ ਨਾਨਕ ਭਗਤਾਂ ਜਦਾ ਵਿਗਾਸ ਸੁਣਿਆ ਦੂ ਪਾਪ ਕਾ ਨਾਸ ਮੰਨੇ ਕੀਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭੌਣ ਕੀ ਸ਼ੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸ਼ੋਂ ਪ੍ਰਗਟ ਜਾਏ
ਮਨੈ ਮਗ ਨਾ ਚੱਲੈ ਪੰਥ, ਮਨੈ ਧਰਮ ਸੇ ਤੀਸਨ ਬੰਧ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ। ਮਨੈ ਪਾਵੈ ਮੁਖ ਦੁਆਰ, ਮਨੈ ਪਰਵਾਰੈ ਸਾਧਾਰ। ਮਨੈ ਤਰੈ ਤਾਰੇ ਗੁਰ ਸਿੱਖ, ਮਨੈ ਨਾਨਕ ਪੋਹੈ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹਿਮਾਨ। ਪੰਚੇ ਸੋਹੈ ਦਰ ਰਾਜਾਨ, ਪੰਚਾ ਕਾ ਗੁਰੇ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਹੀਂ ਸੁਮਾਰ। ਧਉ ਧਰਮ ਦਿਆ ਕਾ ਭੂਤ ਸੰਤੋਖ, ਥਾ ਪ੍ਰਖਿਆ ਜਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੇ ਉਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ। ਜੀ ਜਾ ਤਿਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾ ਮੇਂ। ਲਿਖਾ ਲਿਖ ਜਾਣੈ ਕੋਈ, ਲਿਖਾ ਲਿਖਿਆ ਕੀਤਾ ਹੋਇ। ਕੀਤਾ ਤਾਣ ਸਵਾਲ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਕਵਾਉ, ਤਿਸਤੇ ਹੋਏ ਲਖ ਦਰੀਆਉ। ਕੁਦਰਤ ਕਵਣ ਕਹਾਂ ਵਿਚਾਰ, ਉਬਾਰਨ ਜਾਵੈ ਇੱਕ ਵਾਰ। ਜੋਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਜਪ ਸੰਘ ਭਾਉ, ਸੰਘ ਪੂਜਾ ਸੰਘ ਤਪਤਾਉ। ਸੰਘ ਗ੍ਰੰਥ ਮੁਖ ਵੇਦ ਪਾਠ, ਸੰਘ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਸੰਘ ਸਤੀ ਸੰਘ ਦਾ ਤਾਰ। ਸੰਘ ਸੂਰਮੋ ਪਕਸਾਰ, ਸੰਖ ਮੁੱਲ ਵਲਾਹੇ ਤਾਰ। ਕੁਦਰਤ ਕਵਣ ਕਹਾਂ ਵਿਚਾਰ, ਵਰਨ ਜਾਵੈ ਇੱਕ ਵਾਰ। ਜੋਤ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ। ਸੰਖ ਅਮਰ ਕਰ ਜਾਹੇ ਜੋਰ, ਸੰਖ ਗਲ ਵੱਢ ਹੱਤਿਆ ਕਮਾਹੇ। ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਿਰਾਹੇ। ਸੰਖ ਮਲੇਸ਼ ਮਲ ਭਖਾਹੇ, ਸੰਖ ਨਿੰਦਕ ਸਿਰ ਕਰੈ ਪਾਰ। ਨਾਨਕ ਨੀਚ ਕਹੈ ਵਿਚਾਰ, ਵਾਰ ਅਨ ਜਾਵਾ ਇੱਕ ਵਾਰ। ਜੋ ਤੁਧ ਪਾਵੈ ਸਾਈ ਪਰਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਨਾਵ ਸੰਖ ਥਾਵ, ਗਮ ਗਮ ਸੰਖ ਲੋ। ਸੰਖ ਕੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ। ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖਾਣ। ਜਿਨੇ ਲਿਖੇ ਤੇ ਸਿਰ ਨਾਹੀ, ਜੇ ਫੁਰਮਾਏ ਤੇ ਤਪਾਹੀ। ਜੇਤਾ ਕੀਤਾ ਤੇ ਤਾਨਾ ਹੋ, ਬਿਨ ਨਾਵੈ ਨਹੀਂ ਕੋ ਥਾਉ। ਕੁਦਰਤ ਕਵਣ ਕਹਾਂ ਵਿਚਾਰ, ਵਾਰਨ ਜਾਵੈ ਇੱਕ ਵਾਰ। ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੀ, ਪਾਣੀ ਧੋਤੈ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਤੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰ ਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਤੀਰ ਸਪਦਿਆ ਦਾਨ, ਜੇ ਕੋ ਪਾਵੇ ਤਿਲ ਕਾ ਮਾਨ। ਸੁਣਿਆ ਮਨੇ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨ ਹਾਉ। ਸਭ ਗੁਣ ਤੇਰੇ ਮੈਂ ਨਾਹੀ ਕੋਈ।

ਸਾਖੂ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਗਵਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾ ਸਾਂ ਆਗਾ ਸੋੜ ਕੋੜ ਕਪਾਲ ਥੱਕੇ ਵੇਦ ਕੈਨਿਕ ਬਾਤ ਸਹਿਸ ਅਠਾਰਹਿ ਕੈਨਿਕ ਤੇ ਬਾਂਸ ਲੁਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖਾ ਹੋਏ ਬਣਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੇ ਤੀ ਸੁਤ ਨ ਪਾਈਆ ਨਦੀਆਂ ਤੈ ਵਾਪ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਰਨਾ ਹੋ ਬਣੀ ਜੇਤ ਸਮੁੰਨਾ ਵਿਸਰੈ ਅੰਤਨਾ ਸਿਫਤੀ ਕਹਿਣਾ ਅੰਤ ਅੰਤਨ ਕਰਨਾ ਦੇ ਨਾ ਅੰਤ ਅੰਤਨਾ ਵੇਖਣ ਸੁਣਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾ ਬਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੈ ਕੋਈ ਬਹੁਤਾ ਕਈ ਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਹੂ ਉੱਚੇ ਉੱਪਰ ਉੱਚਾ ਨਾਉ ਹੇ ਬੜ ਉੱਚਾ ਹੋਵੇ ਕੋਏ ਤੁਸੂਚੇ ਕੋ ਜਾਣੈ ਸੋਏ ਜਿਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਧੇ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਹੀ ਖਾਹੇ ਕਿਤਿਆਂ ਦੋ ਭੂਸਦ ਮਾਰ ਹੇ ਪੇ ਦਾਤਰੀ ਦਾ ਤਾਰ ਬੰਦ ਖਲਾਸੀ ਭਾਣਾ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਹੋ ਜਾਣੈ ਜਿੱਤੀ ਅਮੁਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸਨੋ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਉਲ ਵਾਪਾਰ ਮੁਲ ਵਾਪਾਰੀ ਅਮਲ ਭੰਡਾਰ ਮੁੱਲਾ ਵੇ ਮੁੱਲ ਜਾਏ ਮੁਲ ਭਾਏ ਮੁਲ ਸਮਾਹੇ ਅਮੁੱਲ ਥਰਮੁਲ ਦੀ ਬਾਣ ਮੁੱਲ ਤੁਰਮੁਲ ਪ੍ਰਵਾਣ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁਲ ਕਰਮੁਲ ਫੁਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖਾ ਕਰੇ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਮੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉੱਠ ਉੱਠ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕੇ ਜੇ ਵੱਡ ਪਾਵੈ ਤੇ ਵੱਡ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕੋ ਅਸੰਖਾ ਕਿਤੇ ਵਾਵਣੇ ਹਾਰੇ ਕਿਤੇ ਰਾਗ ਪਰੀ ਸਿਉਂ ਕਹੀਅਨ ਕਿਤੇ ਗਾਵਣੇ ਹਾਰੇ ਗਾਵੈ ਤੁਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਵਰਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦੇ ਦਾਸਣ ਬੈਠੇ ਦੇਵਤਿਆਂ ਧਰ ਨਾਲ ਹੀ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਹੋ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਹੇ ਤੇਰੇ ਅੱਠਸਠ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਵੇ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨ ਆਵਨਾ ਨੇ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਨਾਨਕ ਰਹਿ ਰਜਾਈ ਮੁੰਦਾ ਸੰਤੋਖ ਸ਼ਰਮ ਪਚੋਲੀ ਧਿਆਨ ਕੀ ਕਰੈ ਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨਜੀਤੈ ਜਗਜੀਤ ਆਦਿਤ ਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰ ਨੂੰ ਕਟਕੜ ਵਾਜੈ ਨਾਦ ਆਪ ਨਾਥ ਨਾਥੀ ਸਵਜਾ ਕੀ ਰਿਸੇ ਦਬਰਾ ਸਾਧ ਸੰਜੋਗ ਵਜੋਗ ਕਾਰ ਚਲਾਵੈ ਲਿਖਿਆ ਵੈ ਭਾਗ ਆਦਿਤ ਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ
ਪਰਵਾਣ ਹੁ ਇੱਕ ਸੰਸਾਰਿਕ ਭੰਡਾਰੀ ਇੱਕ ਲਾਏ ਦੀਵਾਨ ਹੁੰ ਜਿਤ ਸੁਭਾਵਿਤ ਵੈ ਚਲਾਵਹਿ ਜੋ ਹੋਵੈ ਫੁਰਮਾਣ ਉਹ ਵੇਖੈ ਓਨਾ ਨਦਰ ਨ ਆਵੈ ਬਹੁਤਾ ਹੋ ਵਿਡਾਣੁ ਆਦੇਤ ਸੈ ਆਦੇਸੁ ਆਦ ਨੀਲ ਨਾਦ ਅਰਾਹਤ ਜੁਗ ਜੁਗ ਏਕੋ ਵੇਸ ਅਸੁਣ ਲੋਇ ਲੋਇ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸੁਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸੈ ਆਦੇਸੁ ਆਦ ਨੀਲ ਨਾਦ ਅਨਾਹ ਜੁਗ ਜੁਗ ਏਕੋ ਵੇਸ ਇੱਕ ਦੋ ਜੀ ਭਾਉ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤਰਾ ਪਤ ਪਵੜੀਆਂ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਹੀਐ ਕੂੜੀ ਕੂੜੈ ਠੀਸ ਅੱਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਦੀ ਚਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਹੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥਾ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਛ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾਖੋ ਕਰਮ ਕਿਤੇ ਪੌਣ ਪਾਣੀ ਵੈ ਸੰਤਰ ਕਿਤੇ ਕਨ ਮਹੇਸ਼ ਕਿਤੇ ਬਰਮੇ ਕਾੜਤ ਘੜੀਆਂ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਤਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨ ਮੁਨ ਕਿਤੇ ਕਿਤੇ ਤਨ ਸਮੁੰਦ ਕਿਤੇ ਖਾਣੀ ਕਿਤੇ ਬਾਣੀ ਕਿਤੇ ਪੰਦਰਿੰਦ ਕਿਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਘਾੜਤ ਘੜੀਆਂ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਦਿੱਥੈ ਘੜੀਆਂ ਸੁਰਤ ਮਤ ਮਨ ਬੁੱਧ ਦਿੱਥੈ ਘੜੀਆਂ ਸੁਰਾਂ ਸਦਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਂਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਹੇ ਤਾਂ ਕਿ ਰੂਪ ਨ ਕਥਨੀ ਜਾਹੇ ਨਾ ਉਹ ਮਰੈ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਿੰਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਨ ਤਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜੋ ਹੁਕਮ ਤਵੈ ਵਿਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਜਸੁਨਿਆਰ ਅਹਰਨ ਮਤ ਵਿਦ ਥਿਆਰ ਪਾਉ ਖਲਾਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਢਾਲ ਘੜੀਆਂ ਸ਼ਬਦ ਚੀ ਟਕਸਾਲ ਜਿਨ ਕੋ ਨਦਰ ਕਰਨ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇ ਖੇਲੈ ਸਗ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਛਪੈ ਸ਼ੰਤ ਪ੍ਰਸਾਦ ਚੱਕਰ ਚਿਹਨ ਅਰ ਭਰਨ ਜਾਤ ਅਰ ਪਾਤ ਨੈਨ ਜਿਹੇ ਰੂਪ ਰੰਗ ਹਰ ਰੇਖ ਭੇ ਕੋ ਕਹਿ ਨਾ ਸਕਤ ਕਿਹੇ ਚੱਲ ਮੂਰਤਨ ਪੋ ਪ੍ਰਕਾਸ਼ ਮਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਨ ਗਣਿਜੈ ਤ੍ਰਿਪੁਣ ਮਹੀਪ ਸੁਰ ਨਰ ਸੁਰ ਨੇਤ ਨਿਤ ਬੰਧ ਤਰਨ ਕਹਿ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪਿਆ ਛੰਦ ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਰੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਧਰਮੰ
नमस्तंग नामंग नमस्तंग तहमंग नमस्तंग जीते नमस्तंग पीते नमस्तंग बाहि नमस्तंग डाहि नमस्तंग नीले नमस्तंग नादे नमस्तंग शेदे नमस्तंग गादे नमस्तंग गंजे नमस्तंग पंजे नमस्तंग उधारे नमस्तंग अपहारे नमस्तंग सोएक नमस्तंग नीक नमस्तंग पूते नमस्तंग जूपे नमस्तंग निर्कर्मे नमस्तंग निर्परमे नमस्तंग निर्देश नमस्तंग निर्पेश नमस्तंग निर्णामे नमस्तंग निर्कामे नमस्तंग निरतहते नमस्तंग निरकाते नमस्तंग निरतूते नमस्तंग पूते नमस्तंग लोके नमस्तंग सोके नमस्तंग निरतापे नमस्तंग थापे नमस्तंग तिरमाने नमस्तंग दहाने नमस्तंग गाहे नमस्तंग बाहे नमस्तंग तिरवर्गे नमस्तंग सर्गे नमस्तंग परपोगे नमस्तंग सुजोगे नमस्तंग रंगे नमस्तंग पंगे नमस्तंग गम्य नमस्तस्त्रम्य नमस्तंग जलाश्रे नमस्तंग निरासरे नमस्तंग जाते नमस्तंग पत्ते नमस्तंग मज्जभे नमस्तस्तजभे देशंग देश नमस्तंग पेश नमस्तंग निरतम्य नमस्तंग निर्भाम्य नमस्तंग काले नमस्तंग ध्याले नमस्तंग रूपे नमस्तंग भूपे नमो सर्वखापे नमो सर्वथापे नमो सर्वकाले नमो सर्वपाले नमस्तदेवै नमस्तंग पेवै नमस्तंग जन्मे नमस्तंग शुभनमे नमो सर्वगौणे नमो सर्वपौणे नमो सर्वरंगे नमो सर्वभंगे नमो काल काले नमस्तस्त दयाले नमस्तंग भरणे नमस्तंग मरणे नमस्तंग जरारंग नमस्तंग कृतहारंग नमो सर्वतंदे नमोस्त बंदे नमस्तंग निरसाके नमस्तंग निर्वाके नमस्तंग रहीमे नमस्तंग करीमे नमस्तंग अनंते नमस्तंग महंते नमस्तस्राग्य नमस्तंग सुहाग्य नमस्तंग सोखंग नमस्तंग पोखंग नमस्तंग कर्ता नमस्तंग भर्ता नमो जोग जोगे नमो भोग भोगे नमो सर्व दयाले नमो सर्वपाले चाचे संत प्रसाद रूप है नू पै जू है पूह लेख है भेख है नाम है काम है अते है अपे है जीत है पीत है त्रिमान है निदान है त्रिवर्ग है सर्ग है नील है नाद है जे है जाद है जन्म है वर्ण है पूत है पर्ण है अगंज है पंज है चूज है चंज है मीक है रफीक है तंद है बंद है निर्भूज है सूज है काल है जाल है लाह है जह अनंत है महंत अली कंद सी कंद लंब है संभ है अभूत है छूत है लोक है शोक है कर्म है परम है जीत है पीत है बाह गह मान निधान अनेक है फरेक है भुजंग प्या छंद नमो सरमान समस्त निधान नमो देव देवे पेखी पेवे नमो काल काले नमो सर्वपाले नमो सर्वगौणे नमो सर्वपौणे नंगी नाथे नरसंगी परमाथे नमो पान पान नमो मान मान नमो चंद्र चंद्र नमो पान पाने नमो गीत गीते नमो तान ताने नमो नृत्य नृत्य नमो नाद नाद नमो पान पान नमो बाद बादे अनंगी अनामे समस्ती स्वरूपे परभंगी परमाथे समस्ती विभूते कलंकं बिनाने कलंकी स्वरूपे नमो राज राजे सं परम रूपे नमो जोग जुगे सं परम सिद्धे नमो राज राजे सं परम वृद्धे नमो शस्त्रपाणे नमो अस्त्रमाणे नमो परम ज्ञाता नमो लोक माता पेखी परमी भोगी भुगते नमो जोग जुगे सं परम जुगते नमो नित नारायणे क्रूर कर्मे नमो प्रेत प्रेत विशो धर्मे नमो रोग हरता नमो राग रूप नमो शाह नमो पुह पूप नमो दान दान मान मन रोग रोग नमस्तंग शनाने नमो मंत्र मंत्रंग नमो जंत्र जंत्रंग नमो इष्टेष्टे नमो तंत्र तंत्रंग सदा सच्चिदानंद सरंग प्रणासी नूपे रूपे समस्त निवासी सदा सिद्धदा बुद्धदा वृद्धकर्ता अदो ऊर्ध अर्धं अघं ओग हरता परम परम परमेश्वरं प्रोष्पालं सदा सर्वदा सिद्धा तदयालं शेदी पेधि नाम कामं समस्तो प्राजी समस्तस्तामं तेरा जोर चाचरी छंद जले हैं थले हैं पीत हैं पे हैं प्रभु हैं जू हैं देश हैं पेश हैं भुजंग प्या छंद अगाधे अबाधे आनंदी स्वरूपे नमो सर्वमान्य समस्ति निधाने नमस्तं निर्नाथे नमस्तं परमाथे नमस्तं गंजे नमस्तं पंजे नमस्तं काले नमस्तं पाले नमो सर्वदेशे नमो सर्वपेशे नमो राजराजे नमो साहसाहजे नमो शाहशाहे नमो महामाहे नमो गीत गीते नमो प्रीत प्रीते नमो रोग रोगे नमो शोक शोके नमो सर्व रोगे नमो सर्व भोगे नमो सर्व भोगे नमो सर्व रोगे नमो सर्व भोगे नमो सर्व जीतंग नमो सर्व पीतंग नमो सर्वज्ञानंग नमो सर्व परमतानंग नमो सर्व मंत्रंग नमो सर्व जंत्रंग नमो सर्व दृश्यंग नमो सर्व कृष्णंग नमो सर्व रंगे त्रिपंगी अनंगे नमो जीव जीवंग नमो बीज बीजे खिज्जे पिज्जे समस्तंग प्रसिज्जे कृपालंग स्वरूपे को कर्मंग परणासी सदा सर्वदा हृदय सिधुंग निवासी चरपुर छंद प्रसाद अमृत कर्मे अमृत धर्मे अखल जोगे चल भोगे चल राजे टल साजे खल धर्मंग लग कर्मंग सर्वंग दत्ता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भूता सर्वंग जुगता
सर्वं देवं सर्वं पेहवं सर्वं काले सर्वं पाले रुआल छंत प्रसाद आद रूप अनाद मूर्त अजोन पुरख अपार सर्व मान त्रिमान देव पेहवाद उधार सर्व पालक सर्व कालक सर्व को पुन काल जत तत राज ही अद्भुत रूप रसाल हूं नाम ठाम न जात जा को रूप रंग न रेख आद पुरुख दार मूर्त जोन आद सेख देश और न पेह जा कर रूप रेख न राग जत्र तत्र दिशा विशा होय फैलो अनराग नाम काम हीन पेख ताम हूं न जाय सर्व मान सर्वत्र मान सदैव मानता है एक मूर्त अनेक दर्शन कीन रूप अनेक खेल खेल व खेल खिरंत कुबर एक दे पेव न जान नहीं जे वेद और कतेब रूप रंग न जात पास हो जानी कहे जे तात्मात न जात जाकर जन मरण विहीन चक्र वक्र फिर चतर चकमान नहीं पुरती लोक चौद दय के बिखे जग जापी जे जाप आद देव अनाद मूर्त था प्यो सवै जे था पो परम रूप नीत मूर्त पूर्ण पुरख पार सर विश्वर च्यो स्वयं भवगण पंजनहार कालहीन कला संयुक्त काल पुरख देश धर्म ताम सो भरम रहत भूत लख पे संग राग नरंग जाक जात पात्र नाम गर्भ गंजन दुष्ट पंजन मुक्त दाय काम आप रूप मी कानु सदेव पुरख अवधूत गर्भ गंजन सर्व भंजन आदि रूप सूत अंगहीन भंग नात्मेक पुरख पार सर्व लायक सर्व कायक सर्व कुप्रत पार सर्व गंता सर्व हंता सर्व तैन भेख सर्व शास्त्र ना जा नहीं जे रूप रंग रेख परम भेद पुराण जाके नेत भगत नित कोट सम पुराण शास्त्र नया विभो चित मद भर छंद हुत प्रसाद गुण गण उदार महिमा अपार आसन अपंग उपमा अनंग अनपो प्रकाश निधन नास हुआ जान बा शान शाह राजा राजपान पान देव उपमा महान।

ਗੁਣਗਨ ਪ੍ਰਣਾਮੁ ਜਲ ਥਲ ਮੁਧਾਉ ਅੰਸ਼ ਜਿਅੰਗੁ ਅਸਨ ਭੰਗੁ ਉਪਮਾ ਪਾਰੁ ਗਤ ਮੇਤੁ ਧਾਰੁ ਜਲ ਥਲ ਮੰਡੁ ਦਿਸ ਭੰਡੁ ਜਲ ਥਲ ਮਹੰਤੁ ਦਿਸ ਬੇਅੰਤ ਅਨਪਵਨਾਸੁ ਤਿਹਤ ਤੁਰਹਾਸੁ ਆ ਜਾਨ ਬਾਉ ਇਕ ਸਦਾ ਹੋ ਓਅੰਕਾਰ ਆਦਿ ਕਥਨੀ ਨਾਦ ਖਲਖੰਡ ਖਿਆਲ ਗੁਰਵਰ ਕਾਲ ਘਰ ਘਰ ਪ੍ਰਣਾਮ ਚ ਚਰਨਾਮ ਅਨਸਿਜ ਗਾਤੁ ਆ ਜਿਜ ਨਾ ਬਾਤ ਅਨ ਝੰਜ ਗਾਤ ਅਨਰੰਜ ਬਾਤੁ ਅਣਠ ਭੰਡਾਰ ਅਣ ਠੱਟ ਅਪਾਰ ਅਡੀਰ ਧਰਮ ਅਤਿ ਢੀਠ ਕਰਮ ਅਣਬਰਣੰਤ ਦਾਤਾ ਮਹੰਤਰ ਬੋਲ ਮਨਾ ਸ਼ੰਤ ਪ੍ਰਸਾਦ ਕਰਨਾਲਿਆ ਹੈ ਅਰਕਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਵਵਾਰਨ ਹੈ ਤਿਤਕੇ ਤਰਨ ਹੈ ਜਗ ਕੇ ਕਰਨ ਹੈ ਮਨਮਾਨਿਆ ਹੈ ਜਗਜਨ ਹੈ ਸਰਵੰਗ ਭਰ ਹੈ ਸਰਵੰਗ ਕਰ ਹੈ ਸਰਪਾਸੈ ਸਰਵਨਾਸੈ ਕਰਨਾ ਕਰ ਹੈ ਬਿਸੰਬਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਮੰਡ ਸੈਂ ਖਲਖੰਡ ਸਹਿ ਪਰਤੇ ਪਰ ਹੈ ਕਰਨਾ ਕਰ ਹੈ ਜਪਾ ਜਪੈ ਥੱਪਾ ਥਾਪੈ ਕਿਰਤਾ ਕਿਰਤ ਹੈ ਮ੍ਰਿਤਾ ਮ੍ਰਿਤਾ ਹੈ ਮ੍ਰਿਤਾ ਮ੍ਰਿਤਾ ਕਰਨਾ ਕਿਰਤਾ ਹੈ ਕਿਰਤਾ ਕਿਰਤਾ ਧਰਨੀ ਤਿਰਤੈ ਮਤੇਸ਼ਵਰ ਹੈ ਪਰਮੇਸ਼ਵਰ ਹੈ ਕਿਰਤਾ ਕਿਰਤ ਹੈ ਮ੍ਰਿਤਾ ਮ੍ਰਿਤ ਹੈ ਅਜਵਾ ਕਿਰਤ ਹੈ ਮ੍ਰਿਤਾ ਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਬਿਸੰਬਰ ਹੈ ਕਰਨਾਲੇ ਹੈ ਨਿਰਪਨਾਇਕ ਹੈ ਸੁਰਪਾਇਕ ਹੈ ਭਾਭੰਜਨ ਹਰ ਗੁਜਰ ਹੈ ਰਿਪਤਾਪਨ ਹੈ ਜਪਜਾਪਨ ਹੈ ਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰੇ ਹੈ ਅਰਤਾ ਹਰ ਹੈ ਪਰਮਾਤਮ ਹੈ ਸਰਵ ਆਤਮ ਹੈ ਆਤਮ ਵਾਸੈ ਜਸ ਕੇ ਜਾਸੈ ਭੁਜੰਗ ਪਿਆ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰ ਨਮੋ ਰਾਜ ਰਾਜ ਨਮੋ ਇੰਦਰ ਇੰਦਰ ਨਮ ਅੰਧਕਾਰ ਨਮੋ ਤੇ ਤਿਜ ਨਮ ਬਰਿੰਦ ਬਰਿੰਦ ਨਮ ਬੀਜ ਬੀਜੇ ਨਮੋ ਰਾਸੰ ਤਾਮ ਸੰਗ ਸ਼ਾਂਤ ਰੂਪੇ ਨਮ ਪਰਮ ਤਤੰਗ ਤਤੰਗ ਸਰੂਪੇ ਨਮ ਯੋਗ ਯੋਗ ਨਮ ਗਿਆਨ ਗਿਆਨ ਮੰਤਰ ਮੰਤਰ ਨਮ ਧਿਆਨ ਧਿਆਨ ਨਮੋ ਯੁੱਧ ਯੁੱਧ ਨਮ ਗਿਆਨ ਗਿਆਨ ਭੋਜ ਭੋਜ ਨਮ ਪਾਨ ਪਾਨੇ ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦ ਨਮ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਵਾਸ ਨਮੋ ਬਾਂਕ ਬਾਂਕੇ ਭੰਗੀ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਅਕਾਮੇ ਏ ਕਛਰੀ ਛੰਦ ਜੈ ਲੈ ਭੈ ਬੈ ਪੂਜੂ ਨਾਸ ਕਾਸ ਗੰਜ ਭੰਜ ਲਖ ਭਖ ਕਾਲ ਦਿਆਲ ਲੇਖ ਭੇਖ ਨਾਮ ਕਾਮ ਗਾਹ ਡਾਹ ਨਾਥੇ ਪਰਮਾਥੇ ਅਜੋਨੀ ਮੋਨੀ ਨਾਰਾਗੇ ਨਰੰਗੇ ਰੂਪਿਆਂ ਰੇਖੇ ਕਰਮ ਭਰਮੇ ਗੰਜੇ ਲੇਖੇ ਭੁਜੰਗ ਪਿਆ ਛੰਦ ਨਮਸਤ ਪ੍ਰਣਾਮੇ ਸਮਸਤ ਪ੍ਰਣਾਸੇ ਅਗੰਜਲ ਅਨਾਮੇ ਸਮਸਤ ਉਨੇ ਵਾਸੇ ਨਿਰਕਾਮ ਵਿਭੂਤੇ ਸਮਸਤ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮਨ ਕੁਨਿੰਦਾ ਸਮਸਤ ਨਿਵਾਸੀ ਜੈ ਵਿਭੂਤੇ ਜੈ ਵਗਨੀਮੇ ਹਰਿਅੰ ਕਰਿਅੰ ਕਰਿ ਮੁਰਹੀਮੇ ਚੱਤਰ ਚੱਕਰਵਰਤੀ ਚਤ ਜਗਰ ਭੁਗਤੇ ਸੁਜੰਗ ਭਵ ਸੁਭੰਗ ਸਰਵਦਾ ਸਰਵਯੁਗ ਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਇਕ ਓਂਕਾਰ ਸਤਿਗੁਰ ਪ੍ਰਸਾਦ ਤਪਸਾ ਸਵਈਏ ਪਾਸ਼ੇ ਦਸਵੀਂ ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਫਿਰ ਘਰ ਯੋਗ ਜਤੀਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਨੇ ਕੁਮਤੀ ਕੇ ਸਾਰ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖਿਤ ਪ੍ਰਾਣ ਪਤੀਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀਬ ਨੇ ਏਕ ਰੱਤੀ ਕੇ ਮਤ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤਰੰਗ ਕਰੰਗ ਸਕੂਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪਲੀ ਵਿਦ ਨਿਆਵਸੀ ਸੁਣ ਜਤ ਵਿਚਾਰੇ ਤੇ ਭਏ ਤੋ ਕਾਂ ਭਏ ਭੂਪ ਤੰਦ ਕੁਨੰਗੀ ਪਾਏ ਪਧਾਰੇ ਗੀਤ ਫਿਰੈ ਸਭ ਦੇ ਦਿਸ਼ਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗੁਜਾਰ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ ਭੂਤ ਭਵਿਖ ਭਾਣ ਕੇ ਭੂਪਤ ਕੌਣ ਗ੍ਰਹਿਣੀ ਜਾਤ ਵਿਚਾਰੇ ਸ਼੍ਰੀ ਪਸਰੀ ਭਵਨ ਭਜੇ ਬਨੰਤ ਕੁੰਤ ਕੇ ਧਾਮ ਸਦਹਾਰੇ ਤੀਰਥ ਨਾਨ ਦੇ ਆਤਮਦਾਨ ਸੁਸੰਜਮ ਨਿਮ ਨੇਕ ਵਸਿੱਖ ਹੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਵਾਨ ਸੁਬਾਨ ਕੇ ਭੇਖੈ ਪਾਉਣੇ ਹਾਰ ਜਤੀ ਜਾਂ ਧਾਰ ਸਵੈ ਸੁਪਚਾਰ ਹਜ਼ਾਰ ਕੇ ਦੇਖੈ ਸ਼੍ਰੀ ਭਗਵਾਨ ਭਜੇ ਮੈਨੂੰ ਭੂਪਤ ਏਕਰਤੀ ਨੇ ਏਕ ਨਾ ਲੇਖੈ ਸ਼ੁੱਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਤ ਮਤੰਗਨ ਮਨ ਮਲੈਂਗੇ ਸ਼੍ਰੀ ਪਸਰੀ ਭਵਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਹਾਰ ਵਿਚਾਰੇ ਸਰ ਕੀ ਧਰ ਪਛਈਆ ਤੋਰ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਹਣ ਕੋ ਤੋੜ ਨਿਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚਕਨੇਕ ਸੋਇਕ ਦਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭੁਖ ਭੁਹਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਲੋਕ ਚ ਪੈਂਗੇ ਮਾਨਵ ਇੰਦਰ ਜਿੰਦ ਨਿਰਾਤ ਵਜੋਂ ਤੁਰ ਲੋਕੋ ਰਾਜ ਕਰੇਂਗੇ ਕੋਟ ਸ਼ਨਾਨਕ ਜਾਤਕ ਦਾਨ ਨੇ ਕੁਸੁੰਬ ਪ੍ਰਸਾਦ ਬਰੈਂਗੇ ਬ੍ਰਹਮ ਏ ਸਰਬਿਸਨ ਸੱਚੀ ਪਤ ਅੰਤ ਫਸੇ ਜਮ ਫਸ ਪਰੇਂਗੇ ਜੀ ਨਰ ਸ਼੍ਰੀ ਪਦ ਕੇ ਪ੍ਰਸੈ ਪਗ ਤੇ ਨਰ ਫੇਰਡਾ ਦੇ ਧਰੇਂਗੇ ਕਹਾਂ ਹੋਇਓ ਜੋ ਦੋ ਲੋਚਨ ਮੂੰਦ ਕੇ ਬੈਠ ਰੋਕ ਧਿਆਨ ਲਗਾਇਓ
ਨਾਦ ਫਿਰਿਓ ਹੋਲੀਏ ਸਾ ਸਮੁੰਦਰ ਨਹੁ ਲੋਗ ਉਪਰ ਲੋਗ ਵਾਯੋ ਬਾਸ ਕੀਓ ਵਖਿਆਨ ਸੋ ਬੈਠ ਕੇ ਸਹੀ ਐਸੇ ਸੋ ਬੈਸ ਬਤਾਇਓ ਸਾਚ ਕਹੁ ਸੁਣ ਲਿਓ ਸਵਜਨ ਪ੍ਰੇਮ ਕੀ ਉਤਨੀ ਪ੍ਰਪਾਇਓ ਕਹੂੰ ਲੈ ਪਾਨ ਪੂਜ ਧਰਿਓ ਸਿਰ ਕਹੂੰ ਲੈ ਲਿੰਗਰ ਟਕਾਇਓ ਕਹੂੰ ਲਖਿਓ ਹਰਬਚ ਦਿਸ਼ਾ ਮੈਂ ਕਹੂੰ ਪੁੱਛਿਆ ਕੋਸੀ ਸਿਨਵਾਇਓ ਕਹੂੰ ਭੂਤਾਨਕ ਪੂਜਤੈ ਪਸ ਕੋ ਮ੍ਰਿਤਾਨਕ ਪੂਜਨ ਤਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਕਵਿਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਆਦਰ ਇੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਦ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੁਸਵੈ ਤੁਮ ਕਾਹਬੋ ਆਪ ਹਾਦ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਇੱਛਾ ਨਹੀਂ ਕਰਦਾ ਕਰਿਐ ਸਵੈਰਣ ਕੋ ਵਾਸੰ ਕਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੁਵਰਨ ਤਿਆਉ ਜੋ ਬਰ ਚਾਹੁ ਸੁਨ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸੁਤਰ ਹਮਾਰੇ ਮਹਾਰੀ ਹੈ ਆਪ ਹਾਥ ਦਮ ਜਾ ਬਰੇ ਹੈ ਮਰਨ ਕਾਲ ਕਾ ਤਰਾਸ ਨਿਬਰੇ ਹੈ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੋ ਜੋ ਕਰਿਓ ਰੱਛਾ ਰਹਾ ਖਲ ਮੁਰਾਖਣੇ ਹਾਰੇ ਸਾਹਿਬ ਸੰਸਾਹੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੂੰ ਪੁਰੀ ਚਤੁ ਦਸਕੰਤਾ ਕਾਲ ਪਾਏ ਬ੍ਰਹਮ ਅਵਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈ ਜਛਨ ਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲੋਂ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੂੰਚਰ ਅਸਤੂਲਾ ਸਭ ਪਰ ਕਿਰਪਾ ਦਰ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਤਰ ਤਬ ਦੇ ਪਾਰਾ ਜਬ ਕਰ ਤੋ ਕਬ ਹੂੰ ਤੁਮ ਮੈਂ ਮਿਲਦੇ ਧਰ ਸਭ ਹੂੰ ਜੇ ਤੇ ਬਦਨ ਸਿਰ ਸਭ ਤਹਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਂਤ ਵੇਦ ਪਿਦੁਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਿਰਪਾਨਨ ਮਾਨਤ ਮਹਾਂ ਮੁੜਗਜ ਭੇਦ ਨ ਜਾਣਤ ਮਹਾਂਦੇਵ ਕੋ ਕਹਿ ਸਦਾ ਸਿਮ ਨਿਰੰਕਾਰ ਕਾ ਚਿੰਤਨੈ ਪਿਹੋ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਸਰਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਸ ਰੂਪਾਰੰਗ ਭਯੋ ਰਾਵ ਕੇ ਭੂਪਾ ਅੰਡ ਜੇ ਰਸਿਤ ਜਕੀਨੀ ਉਤਭੁਜ ਖਾਨ ਬਹੋਰ ਰਚ ਦੀਨੀ ਕਹੂੰ ਪੂਰਾ ਜਾ ਬੈਠਾ ਕਹੂੰ ਸਿਮ ਸੰਕਰ ਕੈਠਾ ਸਗਰੀ ਸਿਰ ਦਿਖਾਏ ਚੰਪ ਹਵਾ ਜੁਗਾ ਸਰੂ ਸਿਮ ਪਹੁ ਰਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਟ ਜੇ ਦੇ ਉਠਤ ਪਾਤਾ ਸਗਮਲੇ ਚ ਕਰੁਣ ਕਹਤਾ ਜੇ ਅਸ ਤੁਤ ਸ਼ਰਨੀ ਪਰੀ ਤਿਨਕੇ ਦੁੜ ਦੁਖਤ ਹਵੈ ਮਰੀ ਪੁਰਖ ਜਨ ਭਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਕੁਬਾਰ ਤਹੇ ਹੈ ਤਾਂ ਕਿ ਕਾਲ ਨਿਕਟਣ ਆਏ ਹੈ ਰਿਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰਿੰਦ ਕਾਲਾ ਕਿਰਪਾ ਦਿਰ ਤਨ ਜਾਏ ਨਿਹਰ ਹੂੰ ਤਾਂ ਕਿ ਤਾਪ ਧਨਕ ਮੋਹ ਹਰ ਹੂੰ ਰਿਸ਼ਦ ਘਰ ਹੂੰ ਸਭ ਹੋਈ ਦੁੜਛਾ ਛਵ ਸਕਾ ਨਾ ਕੋਈ ਏਕ ਵਾਰ ਜਿਨ ਤੁਮੈਂ ਸੰਭਾਰ ਕਾਲ ਫਾਸਤੇ ਤਾਇ ਉਬਾਰਾ ਜਿਨ ਨਰ ਨਾਮ ਤਿਹਾਰੂ ਕਾਹਾਂ ਦਾਰ ਦੁਸ਼ਟ ਦੋਗ ਤੇਰਾ ਹਾਂ ਖੜਕੇ ਤੁਮੈਂ ਸ਼ਰਨ ਤਿਹਾਰੀ ਆਪ ਹਾਦਲੇ ਉਬਾਰੀ ਸਰਵਠੌਰ ਮੋਹੋ ਸਹਾਈ ਦੁਠ ਦੋਗ ਤੇ ਲਿਹੋ ਬਚਾਈ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਵਠੌਰ ਮੋਹੋ ਸਹਾਈ ਦੁਠ ਦੋਗ ਤੇ ਲਿਹੋ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਕੋਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾ ਹੀਆਂ ਰਾਗ ਤਨ ਪਰਿਵਾਰ ਭਰੀਆਂ ਸ਼ਬਦ ਗਾਵਣਿਆਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁੱਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇ ਟੋਂ ਜਿਸ ਦੀਆਂ ਇਹ ਵਡਿਆਈਆਂ
ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾਜ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖਵਾ ਤਿਤ ਘਰ ਅਨੰਦ ਵਾਜੇ ਸੱਚ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੂ ਕਿਆ ਕਰੇ ਵਿੱਚ ਹਰੀਆ ਤੁਧ ਬਾਜ ਸਮਰਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏ ਸਨੋਰ ਥਾਉ ਨਾਹੀ ਸ਼ਬਦ ਲਗ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਨਾ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰ ਲਵੇ ਕੱਟੇ ਗਿਆਨ ਜਨ ਸਾਰਿਆ ਅੰਦਰ ਹੋ ਜਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਹੱਚਾ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋ ਜਿਨ ਪਾਵੇ ਪਾਵੇ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਪਰਮ ਪੁੱਲੇ ਫਰਹਿਦ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭੈਣ ਮਨ ਜਿੰਨਾ ਭਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ ਕਥ ਕਿਰੀ ਕਿਤ ਦੁਆਰੇ ਪਾਈਐ ਤਨ ਮਨ ਤਨ ਸਭ ਸੌ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਹ ਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਹੋ ਕਥਿਓ ਕਥ ਕਹਾਣੀ ਮਨ ਚੰਚਲਾ ਚਿਤਰਾਈ ਕਿਨ ਨਾ ਪਾਇਆ ਚਿਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨਿਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤੇਰੇ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਸਾ ਬਿਟੋ ਜਿਨ ਮੋਹ ਮਿਠਾ ਲਾਇਆ ਕਹੇ ਨਾਨਕ ਮਨ ਚੰਚਲ ਹੋ ਚਿਤਰਾਈ ਕਿਨ ਨਾ ਪਾਇਆ ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੇ ਕੁਟੁੰਬ ਤੂੰ ਜੇ ਦੇਖਦਾ ਚੱਲਾ ਨਾ ਹੀ ਤੇਰਾ ਨਾਲੇ ਸਾਹ ਤੇਰਾ ਚੱਲਾ ਨਾ ਹੀ ਤਿਸ ਨਾਲ ਕਿਉਂ ਚਿਤਲਾਈ ਹੈ ਸਾ ਕੰਮ ਮੂਲੇ ਨਾ ਕੀਚਾ ਜਿਤੇ ਅੰਧ ਪਛੋਤਾਈ ਹੈ ਸਤਿਗੁਰੂ ਕਾ ਉਪਦੇ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੂੰ ਗੋਚਰਾ ਤੇਰਾ ਤਨ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣੇ ਜੀ ਸਭ ਖੇਲ ਤੇਰਾ ਕਾਹ ਕੋ ਅੱਖ ਵਿਖਾਣੇ ਅੱਖੇ ਤੇ ਵੇਖੇ ਸਭ ਤੂੰ ਹਜੇ ਜਗਤ ਪਾਇਆ ਕਹੇ ਨਾ ਤੂੰ ਉਸਦਾ ਗਮ ਹੈ ਤੇਰਾ ਅੰਤਰ ਪਾਇਆ ਸੁਰ ਨਰ ਮੁੰਝਣੀ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਾਨਸਾ ਤਦੋ ਪਾਇਕ ਵੇਖ ਪ੍ਰਸਨ ਆਇਆ ਲੱਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜੇ ਸੁਣੋ ਆਪ ਤੁੱਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਹ ਨਿਰਾਲੀ ਚਾਹ ਨਿਰਾਲੀ ਭਗਤਾਂ ਗਰੀਬ ਖਮਾਰ ਚਰਨਾ ਲੱਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਰ ਵਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵ ਚੱਲੇ ਜਿਵ ਤੂੰ ਚਲਾਹੇ ਤਿਵੈ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੈ ਚਲਾਵੇ ਇਹ ਸੋਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਤਿਨ ਕਹਿ ਮਨ ਵਸਿਆ ਜਿਨ ਧਰੋ ਲਿਖਿਆ ਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੇ ਕਿੰਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪੁ ਸੰਗ ਸਭਾਈ ਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਜਨੀ ਮਨ ਵਸਾਇਆ ਕਹਿ ਨਾਨਕ ਸੇ ਪੁੱਤ ਜਿਨੀ ਗੁਰਮੁਖਰ ਧਿਆਇਆ ਕਰਮੀ ਸਹਿਜਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿ ਸਕਤ ਨਿਮਰੇ ਕਰਮ ਕੁਮਾਏ ਸਹਿ ਸਹਿਜੀ ਮਲੀਨ ਹੈ ਕਿ ਸੰਤੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਸਿਰੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਉਪਜਾਏ ਜਿਉਂ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੁਗੈ ਹਾਰਿਆ ਤਿਸ ਨਾ ਵੱਡਾ ਰੋਗ ਲੱਗਾ ਮਨ ਮਨ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉਂ ਬੇਤਾਲਿਆ ਕਹੇ ਨਾਨਕ ਜਿਨ ਸਤ ਜਿਹਾ ਘੂੜੇ ਲਾਗੇ ਤਿੰਨੀ ਜਨਮ ਜੁਗੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋਏ ਪਹੁੰਚੈ ਨਾ ਹੀ ਮਨਸਾ ਸਤ ਸਮਾਣੀ ਜਨਮ ਤਨ ਜਿੰਨੀ ਖੱਟਿਆ ਭਲੇ ਸਿਵਣ ਜਹਾਰੇ ਕਹਿ ਨਾਨਕ ਜਿਮਾ ਨਿਰਮਲ ਸਦਾ ਰਹਿ ਗੁਰਨਾਲੇ
ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਨ ਹਿਰਦੈ ਤੇ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾਰੇ ਪਰਨੈ ਗੁਰ ਬਿਨਾਂ ਵਰਨ ਜਾਣੈ ਕੋਇ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨਸਤ ਗੁਰਮੁਖ ਨ ਪਾਵੇ ਪਾਵ ਮੁਕਤ ਹੋਰ ਤਾਂ ਕੋਈ ਪੁੱਛੋ ਵੇ ਕਿਆ ਜਾਏ ਨੇਕ ਜੁਨੀ ਭਰਮੇ ਆਵੇ ਬਿਨਸਤ ਗੁਰਮੁਖਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕਹੋ ਨਦਰ ਕਰਮ ਹੋਵੇ ਹਿਰਦੇ ਤਨ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਰੰਗ ਜਪੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਬਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਿਆ ਕਛੂ ਨਾ ਜਾਣੀ ਚਿਤ ਜਨ ਕਾਹਿਰ ਲਿਆ ਮਾਇਆ ਬੋਲ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਹੀਰੇ ਚਿਤ ਚੜਾਓ ਸ਼ਬਦ ਰਤਨ ਜਿਤ ਮਨ ਲਾਗਾਏ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਹੋ ਆਪੇ ਹੀ ਰਤਨਾ ਪਿਛਨ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੀ ਰਜਿਤ ਚੜਾਓ ਸਿਵ ਸ਼ਕਤ ਆਪ ਉਪਾਏ ਕਿਆ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਭ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸਨ ਲਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਦਿੱਤਾ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜੋਂ ਤੱਤੇ ਸਾਰ ਨ ਜਾਣੀ ਤੇ ਗੁਣੀ ਸੰਸਾਰ ਪ੍ਰਾਉ ਸੁੱਤਾ ਸੁੱਤਾ ਰਹਿਣ ਵਿਹਾਣੀ ਗੁਰੂ ਕਿਰਪਾ ਤੇ ਸੇ ਜਨ ਜਗ ਜਿਨ ਹਰ ਮਨ ਵਸਿਆ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੁਤਤ ਪਾਈ ਜਿਸ ਨੂੰ ਆਂਦਨ ਹਰ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿ ਮਨ ਵਸਾਰੀ ਹੈ ਮਨੋਂ ਕਿਉਂ ਵਿਸਾਰੀ ਹੈ ਵਿਡਦਾਤਾ ਜੇ ਅਗਨ ਮੈਂ ਯਾਰ ਪਹੁੰਚਾਵੇ ਉਸ ਨੂੰ ਕੋ ਪੁੰਨ ਸਕੇ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵਿਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਇਹ ਵਿਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤਸੀ ਬਾਰ ਮਾਇਆ ਮਾਇਆ ਅਗਨ ਸਵੇ ਕੁਝ ਹੀ ਕਰਤਾ ਖਿਰ ਚਾਇਆ ਜਦ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਹਾਇਆ ਲਿਓ ਛੁੜਕੀ ਲਗੀ ਦ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਿਤਰ ਵਿਸਰੈ ਮੋ ਬੁਝੈ ਪਹੁ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਨੀ ਵਿੱਚ ਮਾਇਆ ਪਾਇਆ ਹਰਿਆਪ ਮੋਲ ਕਹਿ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲਾਏ ਤਿਸਨੋਂ ਸਿਰ ਸੌਂਪੀ ਹੈ ਵਿੱਚੋਂ ਆ ਬਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਅਰਬ ਸਹਿ ਮਨ ਆਏ ਰਿਆਪ ਮੋਲ ਕਹਿ ਭਗਤ ਨਾ ਕੇ ਨਾਨਕਾ ਜਿਨ ਪੱਲੇ ਪਾਏ ਰਸ ਮੇਰੀ ਮਨ ਮਨ ਜਾ ਰਹਾ ਰਸ ਮੇਰੀ ਮਨ ਮਨ ਜਾ ਰਹਾ ਸਤਿਗੁਰ ਤੇਰਾ ਜਾਣੀ ਹਰ ਹਰ ਨੇ ਤਾਂ ਜਪਿਓ ਜੀਓ ਲਾ ਖੱਟਿਓ ਦਿਹਾੜੀਏ ਤਨ ਤਿੰਨਾ ਮਿਲਿਆ ਜਿਨ੍ਹਾਂ ਆਪੇ ਭਾਣਾ ਕਹੇ ਨਾਨਕ ਹਰ ਰਸ ਮੇਰੀ ਮਨ ਹੂਹਾ ਬਣਜਾਰਾ ਏ ਰਸਨਾ ਤੂੰ ਅੰਦਰ ਸਰਾਚਰੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂੜਤ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀ ਹਰਸ ਬਹੁਤ ਨ ਤਿਸਣ ਲੱਗ ਆਏ ਇਹ ਹਰਸ ਕਰਮੀ ਪਾਈਏ ਸਤਿਗੁਰ ਮੇਰਾ ਜਿਸੇ ਆਏ ਕਹੇ ਨਾਨਕ ਹੋਰ ਅੰਦਰਸਾ ਵਿਸਰੇ ਯਾਰ ਵਸ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗਮੈਂ ਆਇਆ ਹਰ ਜੋਤ ਰੱਖੀ ਤੂੰ ਦੇ ਤਾਂ ਤੂੰ ਜਗਮੈਂ ਆਇਆ ਆਪੇ ਮਾਤਾ ਪੇ ਪਿਤਾ ਜਨ ਜੀਉ ਭਜਕ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਮੈਂ ਆਇਆ ਮਨਚਾਓ ਹੋਇਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਉ ਸਖੀ ਗੁਰ ਮੰਦਰ ਬਣਿਆ ਹਰ ਗਾਉ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾਪੇ ਨਿਤਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗੋ ਕਹੇ ਨਾਨਕ ਪ੍ਰਵਾਹ ਮਿਲਿਆ ਕਰਨ ਕਾਰਨ ਜੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਜਗਮੈਂ ਆਏ ਕਹਿ ਕਹਿ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸੀਰਾ ਜਾਂ ਤੂੰ ਜਗਮੈਂ ਆ ਜਿਨ ਹਰ ਤੇਰਾ ਰਚਨ ਰਚਿਆ ਸੁਰ ਮਨ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਜਿਤ ਲਾਇਆ ਨੇਤਰੋ ਮੇਰੇ ਹੋ ਅਰ ਤੂੰ ਮੈਂ ਜੋਤਰੀ ਹਰਮਨ ਵਰਨ ਦੇਖੋ ਕੋਈ ਹਰ ਬਿਨ ਅਬਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਰ ਇੱਕ ਹੈ ਹਰਬਨ ਵਰਨਾ ਕੋਈ

ਸਤਿਗੁਰੂ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗੁਰੂ ਗਰੀਬ ਨਿਵਾਜ, ਚਬਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰਗੋਦ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਪੰਜਾਂ ਬਾਣੀਆਂ ਦਾ ਨਿਤਨੇਮ ਸੋਪਰੰਤ ਆਓ ਇਲਾਹੀ ਰੱਬੀ ਗੁਰਬਾਣੀ ਸ਼ਬਦ ਕੀਰਤਨ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਦਾ ਆਪਾਂ ਲਾਹਾ ਪ੍ਰਾਪਤ ਕਰਾਂਗੇ। ਸੋ ਇਸ ਬੀਕੇ ਸ਼ੁੱਕਰ ਸ਼ਨੀ ਐਤਵਾਰ ਸਮੁੱਚੇ ਦੀਵਾਨਾਂ ਦੀ ਸੇਵਾ ਸਰਦਾਰ ਬਹਾਦਰ ਸਿੰਘ ਜੀ ਬਾਸੀ ਟਰੇਸੀ ਤੋਂ ਸਮੁੱਚੇ ਪਰਿਵਾਰ ਵੱਲੋਂ ਸਮੁੱਚੇ ਦੀਵਾਨਾਂ ਦੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹਨ ਔਰ ਸਮੁੱਚੇ ਸਮਾਗਮ ਮੀਰੀ ਪੀਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਤਿੰਨਾਂ ਦੇ ਗੁਰਤਾ ਗੱਦੀ ਗੁਰਿਆਈ ਦਿਵਸ ਦੇ ਸੰਬੰਧ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸੋ ਸਾਰੀਆਂ ਸੰਗਤਾਂ ਨੂੰ ਮੀਰੀ ਪੀਰ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਤਿੰਨਾਂ ਦੇ ਗੁਰਤਾ ਗੱਦੀ ਗੁਰਿਆਈ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਈ ਧਿਆਨਾ, ਆਪ ਤਰੈ ਸਗਲੇ ਕੁਲ ਤਾਰੀ, ਹਰ ਦਰਗਹਿ ਪਾਤਸ਼ਾਹ ਜਾਇੰਦਾ ਦੇ ਮਹਾਂਵਾਕਾਂ ਅਨੁਸਾਰ। ਸੋ ਆਓ ਅੰਮ੍ਰਿਤ ਵੇਲੇ ਰੱਬੀ ਬਾਣੀ ਆਸਜ ਦੀ ਵਾਰ ਦੇ ਸ਼ਬਦ ਕੀਰਤਨ ਦਾ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਪਾਏ ਮੂਰਖਾਂ ਦੇ ਪਤ ਗਵਾਏ। ਵਿਣ ਨਾਵੇ ਕਿਸ ਥਾਏ ਨਾ ਪਾਈ ਰਹੇ ਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰੂ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ। ਆਸ ਅੰਦੇਸੇ ਤੇ ਨਹਿਕੇ ਵਲ ਹਮੇਸ਼ਾ ਜਲਾਏ ਬਾਉੜੀ
1: ਭਗਤ ਤ੍ਰੈਮਣ ਭਾਗ ਦੇ।

ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹਸ਼ਤ ਹੋਏ ਸੱਚ ਤਾਂ ਪਰ ਜਾਣੀਏ ਜੇ ਸੱਚ ਧਰੇ ਪਿਆਰ ਨਾ ਸੁਣ ਮਨ ਰਹਿਸੀਏ ਤਾਂ ਪਾਏ ਮੁਕਤ ਦੁਆਰ ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣੇ ਜੀਉ ਧਰਤ ਕਹਿ ਸਾਧ ਕਹਿ ਵਿੱਚ ਦੇ ਕਰਤਾ ਵੀ ਉਹ ਸੱਚ ਤਾਂ ਪਰ ਜਾਣੀਏ ਜਾ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਸ਼ਪੁਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾ ਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਤੋਹੇ ਨਾਨਕ ਵਖਾਣੇ ਬੇਨਤੀ ਦਿਨ ਸੱਚ ਭਲੇ ਹੋਏ ਪੌੜੀ ਦਾਨ ਮੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਈਏ ਕੂੜਾ ਲਾਲਚ ਛੱਡੀਏ।

0: ਵਿੱਚ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾ ਕਾ ਦਾਸ ਹੈ। ਸੋਈ ਨਿਰੰਜਨ ਦੇਉ ਕੁੰਭੇ ਬੱਧਾ ਜਲ ਰਹੇ ਜਲ ਮਿਲ ਕੁਮਲਾਉ। ਏ ਕ੍ਰਿਸ਼ਨ।

ਫਿੱਟੇ ਬਿਮਤ ਫਿੱਟੇ ਅਨ ਸਾਡਾ ਫਿੱਟੇ ਤਨ ਫਿੱਟੇ ਫਿੜ ਕਰੇ ਮਨ ਜੁਠੇ ਚੁਲੀ ਪਰੇਣ ਕਹੋ ਨਾਨਕ ਸੱਚ ਤੇ ਆਈਏ ਸੁੱਚ ਹੋਵੇ ਤਾਂ ਸੱਚ ਪਾਈਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਹੋਣ ਜਾ, ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ, ਵਾਹਿਗੁਰੂ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਤਿਹਾਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜੈ ਡਿਠੈ, ਸਭ ਦੁਖ ਜਾਇ ਤੇਗ ਬਹਾਦਰ, ਸਿਮਰਿਆ ਕਰਨ ਉਣ ਦਿਆਵੈ ਤਾਏ। ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਫੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਅਤੇ ਚੜਿਆਰਣਾਂ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਚਤਾਵੇ ਚਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਜ, ਦੇਖ ਦੇਖ ਫਤਿਹ, ਬਿਰਧ ਕੀ ਪੈ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਇਹ ਨਿਵਾਣਿਆਂ ਦੇ ਵਾਂਡ, ਤਾਣੇ ਤਾਣੇ ਉੱਟਿਆਂ ਦੀ ਓੜ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਪਾਤਸ਼ਾਹ ਜੀ ਆਪ ਜੀ ਦੀ ਬਖਸ਼ੇ ਕਿਰਪਾ ਦਿਆਲਤਾ ਸਦਕਾ, ਅੰਮ੍ਰਿਤ ਵੇਲ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸੋਕਨ ਵਿਖੇ ਸਜਾਏ ਗਏ ਸਜੀ ਦੀਵਾਨਾਂ ਵਿੱਚ ਪਾਤਸ਼ਾਹ ਜੀ ਓ ਪੰਜਾਂ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਪਾਵਨ ਬਾਣੀ ਦਾ ਪਾਠ ਕੀਰਤਨ ਨਿਤਨੇਮ ਕਰਦਿਆਂ, ਬੇਅੰਤ ਭੁੱਲਾਂ ਅੱਗੋਂ ਵਾਸਤੇ ਸੁਮਤ ਪ੍ਰਦਾਨ ਕਰਨੀ, ਦਰਾਈਆਂ ਸੰਗਤਾਂ ਦੀਆਂ ਸੇਵਾਵਾਂ ਪਿਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਗੁਰਮਤ ਅਨੁਸਾਰ ਸੰਗਤਾਂ ਦੇ ਕਾਰਜ ਰਾਸ ਕਰਨੇ, ਪਾਵਨ ਦਰਬਾਰ ਵਿੱਚ ਸੰਗਤਾਂ ਵੱਲੋਂ ਅਤੇ ਹਵਲਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਇੱਧਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਨਾਮ ਜਪੇ, ਕਿਰਪਾ ਕਰੋ ਪਾਤਸ਼ਾਹ ਜੀ ਉਹ ਦਰਾਈ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹੇ ਨਾਮ ਕਰ ਆਪਣੇ ਚੇਰੇ ਭਵ ਜਲ ਡੂਬਤ ਸਤਿਗੁਰ ਕਾਢੈ ਭਵ ਜਲ ਡੂਬਤ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ